ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਯੁਗ ਯੁਗ ਭਗਤ ਉਪਾਇ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇ ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਨੇ ਛਡਾਇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਪਇਆ ਜਾ ਸੁਖ ਤਾਮਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ

ਵਡਿਆਈਆ ਤੁਦ ਵਿਣ ਸਿੱਧੀ ਨੈ ਨਾ ਪਈਆ ਕਰਮ ਮਿਲੈ ਨਾਹੀ ਠਾਕ ਰਹਾਇਆ ਆਖਣ ਵਾਲਾ ਗਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ

ਜਿਨ ਹਰ ਤੇ ਆਇਆ ਜੀ, ਤਿੰਨ ਤੁਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ, ਤਿੰਨ ਕਾ ਪਾਉ ਸਭ ਗਵਾਸੀ, ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਸੀ, ਸੇ ਧਨ ਜਿਨ ਹਰ ਤੇ ਆਇਆ ਜੀ, ਜਨ ਨਾਨਕ ਤਿੰਨ ਬਲ ਜਾਸੀ।

ਜਿਸ ਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ।

0: ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਭਾਗ ਥੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪਰਮਾਨ ਗਣੀ ਸੇਈਏ ਆਏ ਸਫਲ ਤਿਨਾ ਕੇ ਕਾਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਉਂ ਬਣ ਆਏ ਪੂਰਬ ਲਿਖਿਆ ਪਾਈ ਇਹੋ ਮਨ ਤੇਰਾ ਪਾਈ ਰਹਾਓ ਸੰਤਨ ਸਿਉਂ ਮੇਰੀ ਲੇਵਾ ਦੇਵੀ ਸੰਤਨ ਸਿਉਂ ਬਿਉਹਾਰਾ ਸੰਤਨ ਸਿਉਂ ਹਮਲਾਹਾ ਖਾਟਿਆ ਹਰ ਭਗਤ ਪਰੇ ਭੰਡਾਰਾ ਸੰਤਨ ਮੋਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾ ਕਰੈ ਗੋ ਜੋ ਫਾਟਿਓ ਸਗਲੋ ਲੇਖਾ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪਰਸਾਦੇ ਕਹੁ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਸੇ ਰੰਗ ਰਤੇ ਬਿਸਮਾਦੇ ਸੰਤਨ ਸਿਉ ਹਮਲਾ ਖਾਟਿਆ ਹਰ ਭਗਤ ਪਰੇ ਭੰਡਾਰਾ ਸੰਤਨ ਮੋਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾ ਕਰੇ ਗੋ ਜੋ ਫਾਟਿਓ ਸਗਲੋ ਲੇਖਾ ਮਹਾ ਆਨੰਦ ਪਏ ਸੁਖ ਪਾਇਆ ਸੰਤਨ ਕੈ ਪਰਸਾਦੇ ਕਹੁ ਨਾਨਕ ਹਰਿ

ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਕੁਝ ਦੀ ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਆਪਣੀਆਂ ਭੁੱਲਾਂ ਦੇਖੇ ਮੰਗ ਸੰਗਤਾਂ ਨੇ ਬਾਣੀ ਸਰਵਣ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਬੰਧ ਕਰਨ ਦੀ। ਆਓ ਹੁਣ ਸਮਾਂ ਹੋਇਆ ਕਥਾ ਦਾ, ਭਾਈ ਸਾਹਿਬ ਭਾਈ ਪਰਮਵੀਰ ਸਿੰਘ ਜੀ ਲੁਧਿਆਣੇ ਵਾਲੇ, ਤਿੰਨ ਆਪਾਂ ਸਰਵਣ ਕਰਦੇ ਹਾਂ ਜੀ। ਹੋਈਆਂ ਭੁੱਲਾਂ ਦੇ ਕਿਵਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਭ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸ਼ਰਵਣ ਹਰ ਕਥਾ ਹਰ ਦਰਗਾਹ ਨਾਨਕ ਉਜਲ ਮਥਾ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਸ਼ਤਰ ਤਰੇ ਜਾ ਕੀ ਸ਼ੋਤ ਜਗਤ ਕੋ ਲਾਗੈ ਤਾਂ ਪਰ ਤੂੰ ਧਰੇ ਨੀਚੋ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖ ਸਰਣਾਈ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾ ਹੀ ਵਿਸਰਿਆ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਵਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸੋਏ ਸੁਨੰਦੜੀ ਹੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡਖਣੇ ਮਹੱਲਾ ਪੰਜਵਾਂ ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ ਜਨਮ ਮਰਨ ਮਲ ਉਤਰਾ ਸੱਚੇ ਕੇ ਗੁਣ ਗਾਏ ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ ਜਨਮ ਮਰਨ ਮਲ ਉਤਰਾ ਸੱਚੇ ਕੇ ਗੁਣ ਗਾਏ ਮਹੱਲਾ ਪੰਜਵਾਂ ਦੇਹ ਅੰਧਾਰੀ ਅੰਧ ਸੋਈ ਨਾਮ ਵਿਹੂਣੀਆ ਨਾਨਕ ਸਫਲ ਜਨਮ
जय घट वुठ सच तणी महला पंजवा लोयण लोई डिठ प्यास न बुझ मूं कणी नानक से अखड़िया बेअन जिनी डिसंद मां पिरी पौड़ी जिन जन गुरमुख सेव्या तिन सब सुख पाई ओ आप तरिया कुटंब स्यों सब जगत तराय उन हर नामा धन संचया सब तिखा बुझाई उन छड़े लालच दुनी के अंतर लिवलाय उस सदा सदा कर आनंद है हर सखा सहाई ओन वैरी मित्र सम कीतिया सब नाल सभाय होवा ओहे अल जग मह गुर ज्ञान जपाई पूर्व लिखिया पाया हर स्यों बनया होआ ओहे अल जग मह गुर ज्ञान जपाई पूर्व लिखिया पाया हर स्यों बन आई। वाहिगुरु जी का खालसा वाहिगुरु जी की फतेह। जुगोह जुग अटल धन धन साहिब श्री गुरु ग्रंथ साहिब महाराज जी की पावन हजूरी अंदर जुड़ बैठी अति सत्कारयोग साध संगत जीओ वड्डिया भागां वाले हो रोजाना संध्या वक्त दे समय अपने रजेवियां विचों कुछ समां कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सुभाग समां सतगुरां दी मेहरामत सदका सानू सारिआं नूं सत संगत विच जुड़न दा नसीब होया। हुण आप जी ने गुरु घर दे हजूरी कीर्तनी सत्कारयोग भाई साहब भाई हरप्रीत सिंह जी उन्हां दे जथे पासों आरती शब्द कीर्तन सरवण कीते ने। समा होया इस पावन अस्थान ते गुर शब्द विचार दा। इस पावन अस्थान ते लड़ीवार गुर शब्द दी विचार जो आप सिख संगत रोजाना बड़े प्रेम श्रद्धा भावना विच भेज के सरवण करदे हो। अज दा ए पावन शब्द धन गुरु अर्जुन साहब महाराज दीन दुनिया दे मालक सच्चे पातशाह उन्हां दी रसना तो उचारण कीती हई ए वार दी पौड़ी अते तीन श्लोक धन गुरु अर्जुन साहब महाराज जी दे वार भी उन्हां दी उचारण कीती ते तीन श्लोक भी धन गुरु अर्जुन साहब महाराज जी दी रसना तो उचारण कीते हुए इत्थे दर्ज कीते ने। आओ गुरमुख अज मेरे सतगुरां ने इस वार दे विच अते श्लोकां विच की बख्शिश रहमतां कीतियां ने। विचार की आरंभता तो पहला एक बारी मन बिरतियां जरूर एकाग्र कर लईए रसना की पवित्रता वास्ते मन की एकाग्रता वास्ते एक बारी करो कृपा देव असीस ते आखो जी सतनाम श्री वाहिगुरु साहिब जी। फिर बख्शिश करो ते आखो जी सतनाम श्री वाहिगुरु साहिब जी। इन्हां तिन्हां श्लोकां दे ते पौड़ी दे एक बारी अखरी अर्थ आपां कर लईए क्योंकि कई बारी प्रमाण नाल देंदिया समा हो जांदा है ते शब्द रह जांदे। पहला श्लोक महाराज जी ने इथों आरंभ किया डखणे महला पंजवां प्रभाते प्रभ नाम जप गुर के चरण त्याए। प्रभात दे अर्थ ने अमृत वेला
ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਬੰਦਿਆ ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ ਤੇ ਪ੍ਰਭੂ ਦਾ ਨਾਮ ਜਪ, ਗੁਰੂ ਦੇ ਚਰਨਾਂ ਦਾ ਧਿਆਨ ਧਰਿਆ ਕਰ। ਉਹਦੇ ਨਾਲ ਕੀ ਹੁੰਦਾ ਹੈ? ਮਹਾਰਾਜ ਜੀ ਕਹਿੰਦੇ, ਜਨਮ ਮਰਨ ਮਲ ਉਤਰਾਏ, ਸੱਚੇ ਕੇ ਗੁਣ ਗਾਏ। ਜਦੋਂ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਦਾ ਨਾਮ ਜਪੇਗਾ, ਗੁਰੂ ਦੇ ਚਰਨਾਂ ਦਾ ਧਿਆਨ ਧਰੇਗਾ, ਤੇਰੇ ਅੰਦਰ ਦੀ ਜਨਮਾਂ ਜਨਮਾਤਰਾਂ ਦੀ ਮਲ ਜਿਹੜੀ ਹੈ ਨਾ, ਉਹ ਲੱਥ ਜਾਏਗੀ। ਕਿਹਦੇ ਨਾਲ? ਸੱਚੇ ਕੇ ਗੁਣ ਗਾਏ, ਸੱਚੇ ਪਰਮਾਤਮਾ, ਸਦਾ ਰਹਿਣ ਵਾਲਾ ਪਰਮਾਤਮਾ ਜਿਹੜਾ ਨਾ, ਉਹਦੇ ਨਾਮ ਨੂੰ ਜਪਣ ਦੇ ਨਾਲ। ਦੂਸਰਾ ਸਲੋਕ ਹੈ ਮਹੱਲਾ ਪੰਜਵਾਂ, ਦੇਹ ਅੰਧਾਰੀ ਅੰਧ ਸੁਨੀ ਨਾਮ ਵਿਹੂਣੀਆਂ। ਦੇਹ ਦੇ ਅਰਥ ਨੇ ਸਾਡਾ ਸਰੀਰ, ਅੰਧਾਰੀ ਅੰਧ ਦੇ ਅਰਥ ਨੇ ਬਿਲਕੁਲ ਅੰਨੀ ਹੋਈ ਪਈ। ਅੰਨੀ ਤੋਂ ਭਾਵ ਆਤਮਕ ਜੀਵਨ ਦੀ ਸੂਝ ਤੋਂ ਇਹ ਸਾਡੀ ਦੇਹ ਜਿਹੜੀ ਨਾ, ਇਹ ਸੱਖਣੀ ਰਹਿ ਗਈ। ਸੁਨੀ, ਸੁਨੀ ਦੇ ਅਰਥ ਹੁੰਦੇ ਨੇ ਖਾਲੀ। ਘਰ ਖਾਲੀ ਪਿਆ ਹੋਵੇ ਨਾ ਤਾਂ ਆਪਾਂ ਕਹਿ ਦਿੰਦੇ ਇਹ ਘਰ ਸੁਨਿਆ ਖਾਲੀ। ਸੁਨੀ ਨਾਮ ਵਿਹੂਣੀਆਂ, ਨਾਮ ਤੋਂ ਜਿਹੜੀ ਸੱਖਣੀ ਦੇਹੀ ਹੈ ਨਾ, ਉਹ ਹਨੇਰੇ ਵਿੱਚ ਟੱਕਰਾਂ ਮਾਰਦੀ। ਫਿਰ ਉਹਨੂੰ ਕੋਈ ਪਤਾ ਨਹੀਂ ਵੀ ਮੈਂ ਸੰਸਾਰ ਦੇ ਵਿੱਚ ਆਏ ਸਾਂ, ਇਸ ਦੇਹੀ ਦੇ ਨਾਲ ਮੈਂ ਕੀ ਕਰਨਾ ਸੀ, ਇਹਨਾਂ ਇੰਦਰਿਆਂ ਦੀ ਮੈਂ ਵਰਤੋਂ ਕਿਵੇਂ ਕਰਨੀ ਸੀ, ਉਹਨੂੰ ਬਿਲਕੁਲ ਕੋਈ ਸਮਝ ਨਹੀਂ। ਨਾਨਕ ਸਫਲ ਜਨਮ। ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਉਸ ਬੰਦੇ ਦਾ ਜਨਮ ਜਿਹੜਾ ਹੈ ਉਹ ਸਫਲਾ ਮੰਨਿਆ ਗਿਆ। ਕਿਹਦਾ ਜੀ? ਜੈ ਘੱਟ ਵੁੱਠਾ ਸੱਚ ਧਣੀ। ਜੈ ਘੱਟ ਦੇ ਅਰਥ ਨੇ ਜਿਸ ਸਰੀਰ ਦੇ ਵਿੱਚ, ਘੱਟ ਦੇ ਅਰਥ ਨੇ ਸਾਡਾ ਹਿਰਦਾ ਸਰੀਰ, ਜੈ ਦੇ ਅਰਥ ਨੇ ਜਿਸ, ਵੁੱਠਾ ਦੇ ਅਰਥ ਨੇ ਆ ਵਸਿਆ। ਕੌਣ ਜੀ? ਸੱਚ ਧਣੀ। ਧਣੀ ਕਹਿੰਦੇ ਨੇ ਮਾਲਕ ਨੂੰ, ਸੱਚ ਕਹਿੰਦੇ ਨੇ ਸਦਾ ਰਹਿਣ ਵਾਲਾ। ਸਦਾ ਰਹਿਣ ਵਾਲਾ ਮਾਲਕ ਇੱਕੋ ਹੀ ਹੈ ਗੁਰਮੁਖੋ, ਜਿਹੜਾ ਪਰਮਾਤਮਾ, ਜਿਹਨੂੰ ਆਪਾਂ ਕਹਿੰਦੇ ਹਾਂ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਅਗਲਾ ਸਲੋਕ ਮੈਂ ਅੱਖਰੀ ਅਰਥੀ ਕਰ ਰਿਹਾ, ਬਾਅਦ ਵਿੱਚ ਕੁਝ ਪ੍ਰਮਾਣ ਸਾਂਝੇ ਕਰਾਂਗੇ ਵਿਸ਼ੇ ਨੂੰ ਲੈ ਕੇ। ਮਹੱਲਾ ਪੰਜਵਾਂ, ਲੋਇਣ ਲੋਈ ਡਿੱਠ ਪਿਆਸ ਨਾ ਬੁਝੈ ਮੂੰਹ ਕਣੀ। ਲੋਇਣ ਦੇ ਅਰਥ ਨੇ ਸਾਡੀਆਂ ਅੱਖਾਂ, ਲੋਈ ਦੇ ਅਰਥ ਕੀਤੇ ਨੇ ਜਗਤ ਸੰਸਾਰ, ਡਿੱਠ ਦੇ ਅਰਥ ਨੇ ਵੇਖਣਾ। ਇਹਨਾਂ ਅੱਖਾਂ ਦੇ ਨਾਲ ਸਾਰੇ ਸੰਸਾਰ ਨੂੰ ਵੇਖਦਿਆਂ, ਭਾਵੇਂ 90 ਵਰੇ ਹੋ ਜਾਣ, ਭਾਵੇਂ 100 ਵਰੇ ਹੋ ਜਾਣ, ਭਾਵੇਂ ਉਸ ਤੋਂ ਵੀ ਵੱਧ ਉਮਰ ਹੋ ਜਾਏ, ਡਿੱਠ ਵੇਖਦਿਆਂ ਪਿਆਸ ਨਾ ਬੁਝੇ। ਪਰ ਇਹਨਾਂ ਅੱਖਾਂ ਦੀ ਪਿਆਸ ਜਿਹੜੀ ਨਾ, ਜਗਤ ਨੂੰ ਵੇਖਦਿਆਂ, ਦੁਨੀਆਂ ਦੇ ਰੰਗ ਤਮਾਸ਼ੇ ਵੇਖਦਿਆਂ, ਦੁਨੀਆਂ ਨੂੰ ਵੇਖਦਿਆਂ, ਇਹਨਾਂ ਅੱਖਾਂ ਦੀ ਪਿਆਸ ਨਹੀਂ ਬੁਝਦੀ। ਨਾ ਬੁਝੈ ਮੂੰਹ ਕਣੀ। ਇੰਨੀ ਪਿਆਸ ਹੈ, ਇੰਨੀ ਇਹਨਾਂ ਦੇ ਵਿੱਚ ਵੇਖਣ ਦੀ ਤੜਫ ਹੈ ਵੀ ਸਾਰੀ ਉਮਰ ਹੀ ਬੰਦਾ ਦੁਨੀਆਂ ਦੇ ਰੰਗ ਤਮਾਸ਼ੇ ਵੇਖਦਾ ਰਹਿੰਦਾ। ਕਦੀ ਇਹਨਾਂ ਅੱਖਾਂ ਨੇ ਇਹ ਨਹੀਂ ਕਿਹਾ ਵੀ ਮੈਂ ਹੁਣ ਦੁਨੀਆਂ ਦੇ ਰੰਗ ਤਮਾਸ਼ੇ ਵੇਖ ਕੇ ਅੱਕ ਚੁੱਕੀ ਹਾਂ, ਥੱਕ ਚੁੱਕੀ ਹਾਂ, ਹੁਣ ਮੈਂ ਦੁਨੀਆਂ ਦੇ ਰੰਗ ਤਮਾਸ਼ੇ ਨਹੀਂ ਵੇਖਣੇ, ਨਹੀਂ ਰੱਜਦੀ ਹਾਂ। ਮੂੰਹ ਕਣੀ, ਇਹਨਾਂ ਦੀ ਪਿਆਸ ਇੰਨੀ ਕਣੀ ਜਿਹੜੀ ਬੁਝਦੀ ਨਹੀਂ। ਨਾਨਕ ਸੇ ਅੱਖੜੀਆਂ ਬੇਅੰਨ ਜਿੰਨੀ ਡਸੰਦੋ ਮਾਂ ਪਰੀ। ਜਿਹੜੀਆਂ ਅੱਖਾਂ ਦੁਨੀਆਂ ਦੇ ਰੰਗ ਤਮਾਸ਼ੇ ਵੇਖ ਕੇ ਅੱਕਦੀਆਂ ਹੀ ਨਹੀਂ, ਥੱਕਦੀਆਂ ਹੀ ਨਹੀਂ, ਉਹ ਪਰਮਾਤਮਾ ਨੂੰ ਕਿੱਥੋਂ ਵੇਖਣਗੀਆਂ? ਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਨਾਨਕ ਸੇ ਅੱਖੜੀਆਂ ਬੇਅੰਨ। ਉਹ ਅੱਖਾਂ ਹੋਰ ਨੇ ਜਿੰਨੀ ਡਸੰਦੋ ਮਾਂ ਪਰੀ, ਜਿਨ੍ਹਾਂ ਅੱਖਾਂ ਦੇ ਨਾਲ ਕੋਈ ਵਿਰਲਾ ਮਨੁੱਖ ਉਸ ਪਰਮਾਤਮਾ ਨੂੰ, ਪ੍ਰੀ ਦੇ ਅਰਥ ਨੇ ਪਤੀ, ਉਸ ਪਰਮਾਤਮਾ ਨੂੰ ਵੇਖਣਾ ਚਾਹੁੰਦਾ ਤੇ ਆਪਣੇ ਜੀਵਨ ਵਿੱਚ ਵੇਖਦਾ। ਪੌੜੀ ਵਿੱਚ ਮਹਾਰਾਜ ਜੀ ਨੇ ਜ਼ਿਕਰ ਕੀਤਾ, ਜਿਨ ਜਨ ਗੁਰਮੁਖ ਸੇਵਿਆ। ਜਿਨ੍ਹਾਂ ਜਨ ਨੇ, ਮਨੁੱਖਾਂ ਨੇ, ਸੇਵਕਾਂ ਨੇ, ਗੁਰਮੁਖਾਂ ਨੇ, ਜਿਨ ਜਨ ਗੁਰਮੁਖ ਸੇਵਿਆ, ਗੁਰੂ ਵਾਲੇ ਬਣ ਕੇ, ਗੁਰੂ ਵੱਲ ਮੁੱਖ ਕਰਕੇ ਉਸ ਪਰਮਾਤਮਾ ਨੂੰ ਸੇਵਿਆ ਹੈ, ਆਰਾਧਿਆ ਹੈ, ਤਿੰਨ ਸਭ ਸੁੱਖ ਪਾਈ। ਉਹਨਾਂ ਨੂੰ ਇੱਕ ਸੁੱਖ ਨਹੀਂ ਮਿਲਦਾ, ਦੋ ਸੁੱਖ ਨਹੀਂ ਮਿਲਦੇ। ਨਾਮ ਜਪਣ ਵਾਲੇ ਨੂੰ, ਪਰਮਾਤਮਾ ਦੀ ਭਗਤੀ ਕਰਨ ਵਾਲੇ ਨੂੰ ਸਾਰੇ ਸੁੱਖ ਜਿਹੜੇ ਨੇ ਉਹ ਨਸੀਬ ਹੋ ਜਾਂਦੇ ਨੇ। ਉਹ ਆਪ ਤਰਿਆ ਕੁਟੰਬ ਸਿਉਂ, ਸਭ ਜਗਤ ਤਰਾਈ। ਨਾਮ ਜਪਣ ਵਾਲਾ
ਕੱਲਾ ਆਪ ਹੀ ਇਸ ਭੋਜਲ ਸੰਸਾਰ ਤੋਂ ਪਾਰ ਨਹੀਂ ਹੁੰਦਾ, ਆਪਣੇ ਸਾਰੇ ਕੁਟੁੰਬ ਨੂੰ ਵੀ ਪਾਰ ਕਰ ਦਿੰਦਾ। ਉਹਨ ਹਰ ਨਾਮਾ ਧਨ ਸੰਚਿਆ, ਨਾਮ ਜਪਣ ਵਾਲਾ ਉਹ ਆਪਣੇ ਅੰਦਰ ਨਾਮ ਦਾ ਧਨ ਸੰਚਿਆ ਦੇ ਅਰਥ ਨੇ ਇਕੱਠਾ ਕਰ ਲੈਣਾ, ਇਨਾ ਧਨ ਇਕੱਠਾ ਕਰ ਲੈਂਦਾ ਨਾਮ ਦਾ ਧਨ, ਸਭ ਤਿੱਖਾ ਬਜਾਈ ਉਹਦੀ ਦੁਨੀਆਂ ਦੀਆਂ ਸਾਰੀਆਂ ਤਿੱਖਾਵਾਂ ਬੁੱਝ ਜਾਂਦੀਆਂ ਨੇ, ਕਿਸੇ ਦੀ ਲਾਲਸਾ ਨਹੀਂ ਰਹਿੰਦੀ, ਕਿਉਂਕਿ ਨਾਮ ਦਾ ਧਨ ਹੀ ਇੰਨਾ ਇਕੱਠਾ ਹੋ ਜਾਂਦਾ ਹੈ, ਉਹਦੀਆਂ ਸਾਰੀਆਂ ਭੁੱਖਾਂ ਨਾਮ ਦੇ ਧਨ ਨੇ ਖਤਮ ਹੋ ਜਾਂਦੀਆਂ ਨੇ। ਉਹਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਈ, ਨਾਮ ਜਪਣ ਵਾਲਾ ਦੁਨੀਆਂ ਤੇ ਝੂਠੇ ਪਦਾਰਥਾਂ ਦਾ ਲਾਲਚ ਜਿਹੜਾ ਨਾ ਉਹ ਛੱਡ ਦਿੰਦਾ। ਉਹਨੂੰ ਪਤਾ ਕਿ ਦੁਨੀਆਂ ਦੇ ਪਦਾਰਥ ਝੂਠੇ ਨੇ, ਖਤਮ ਹੋਣ ਵਾਲੇ ਨੇ, ਕੋਈ ਵੀ ਨਿਭਣ ਵਾਲਾ ਨਹੀਂ। ਦੁਨੀਆਂ ਦੇ ਲਾਲਚ ਵਿੱਚ, ਪਦਾਰਥਾਂ ਦੇ ਲਾਲਚ ਵਿੱਚ ਨਹੀਂ ਲੱਗਦਾ। ਅੰਤਰ ਲਿਵ ਲਾਈ, ਆਪਣੇ ਹਿਰਦੇ ਵਿੱਚ ਆਪਣੀ ਸੁਰਤ ਜਿਹੜੀ ਏ ਉਹ ਪਰਮਾਤਮਾ ਦੇ ਚਰਨਾਂ ਨਾਲ ਜੋੜ ਕੇ ਆਪਣੀ ਜ਼ਿੰਦਗੀ ਬਤੀਤ ਕਰਦਾ, ਉਸ ਸਦਾ ਸਦਾ ਘਰ ਆਨੰਦ ਹੈ। ਜਿਹੜਾ ਆਪਣੀ ਲਿਵ ਪਰਮਾਤਮਾ ਦੇ ਚਰਨਾਂ ਨਾਲ ਜੋੜ ਕੇ ਰੱਖਦਾ ਹੈ ਨਾ, ਉਹਦੇ ਹਿਰਦੇ ਵਿੱਚ ਸਦਾ ਆਨੰਦ, ਸਦਾ ਖੁਸ਼ੀਆਂ ਬਣੀਆਂ ਰਹਿੰਦੀਆਂ ਨੇ। ਹਰ ਸਖਾ ਸਹਾਈ, ਉਹ ਪਰਮਾਤਮਾ ਮਿੱਤਰ ਜਿਹੜਾ ਹੈ ਉਹਦੀ ਸਹਾਇਤਾ ਕਰਨ ਵਾਲਾ ਬਣ ਜਾਂਦਾ ਹੈ। ਉਹਨ ਵੈਰੀ ਮਿੱਤਰ ਸਮ ਕੀਤਿਆਂ ਸਭ ਨਾਲ, ਸਵਾਈ ਪਰਮਾਤਮਾ ਦਾ ਕਿਸੇ ਨਾਲ ਵੈਰ ਨਹੀਂ, ਉਹਦਾ ਕੋਈ ਦੁਸ਼ਮਣ ਨਹੀਂ। ਜਿਹੜਾ ਨਾਮ ਜਪਦਾ ਹੈ ਨਾ ਉਹਦਾ ਵੀ ਕਿਸੇ ਨਾਲ ਵੈਰ ਨਹੀਂ ਰਹਿੰਦਾ। ਨਿਰਭਉ ਜਪੇ ਸਗਲ ਹੋ ਮਿਟੇ, ਉਹ ਨਿਰਭਉ ਹੋ ਜਾਂਦਾ ਹੈ, ਉਹ ਨਿਰਵੈਰ ਹੋ ਜਾਂਦਾ ਹੈ। ਅੱਗੇ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੋਵਾ ਉਹੀ ਅਲ, ਉਹੀ ਅਲ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਇਹਨੂੰ ਜੋੜ ਕੇ ਕੀਤੇ ਨੇ। ਵੈਸੇ ਬਾਣੀ ਦੇ ਵਿੱਚ ਵੱਖਰਾ ਵੱਖਰਾ ਲਿਖਿਆ, ਵੱਖਰਾ ਹੀ ਪੜ੍ਹਨਾ ਹੋਵਾ ਉਹੀ ਅਲ, ਪਰ ਜਦੋਂ ਅਰਥ ਕਰਦੇ ਨੇ ਨਾ ਪ੍ਰੋਫੈਸਰ ਸਾਹਿਬ ਸਿੰਘ ਜੀ, ਇਹਨੂੰ ਜੋੜ ਕੇ ਪੜ੍ਹਦੇ ਨੇ ਹੋਵਾ ਉਹੀ ਅਲ। ਉਹੀ ਅਲ ਦੇ ਅਰਥ ਨੇ ਉਹੀ ਸੰਸਾਰ ਦੇ ਵਿੱਚ ਨਾਮਣਾ ਕੱਟਣ ਵਾਲਾ ਬਣ ਜਾਂਦਾ, ਪ੍ਰਗਟ ਹੋ ਜਾਂਦਾ, ਉਹਦਾ ਨਾਮਣਾ ਹੋ ਜਾਂਦਾ, ਉਹ ਮਹਾਨ ਪੁਰਖ ਬਣ ਜਾਂਦਾ ਹੈ। ਜਗ ਮਹਿ ਕਿਹੜਾ ਜੀ? ਗੁਰ ਗਿਆਨ ਜਪਾਈ, ਜਿਹੜਾ ਗੁਰੂ ਕੋਲ ਗਿਆਨ ਲੈ ਕੇ ਪਰਮਾਤਮਾ ਦੇ ਨਾਮ ਨੂੰ ਜਪਦਾ। ਪੂਰਬ ਲਿਖਿਆ ਪਾਇਆ ਹਰ ਸਿਉ ਬਣਿਆ, ਪਰ ਕਹਿਣ ਲੱਗੇ ਇਹ ਸੁਰਤ ਜੁੜਨੀ, ਨਾਮ ਹਿਰਦੇ ਵਿੱਚ ਵਸਣਾ, ਪਰਮਾਤਮਾ ਦੀ ਬੰਦਗੀ ਕਰਨੀ, ਇਹ ਹਰੇਕ ਦੇ ਹਿੱਸੇ ਵਿੱਚ ਨਹੀਂ ਆਉਂਦਾ। ਪੂਰਬ ਲਿਖਿਆ ਪਾਇਆ, ਜਿਹਦੇ ਪੂਰਬਲੇ ਭਾਗ ਜਾਗਦੇ ਨੇ ਨਾ ਉਹੀ ਗੁਰੂ ਵਾਲਾ ਬਣਦਾ, ਉਹਦੇ ਤੇ ਬਖਸ਼ਾਂ ਹੁੰਦੀਆਂ। ਹਰ ਸਿਉ ਬਣਾਈ, ਪੂਰਬਲੇ ਭਾਗ ਜਾਗੇ, ਬੰਦਾ ਗੁਰੂ ਦੇ ਚਰਨਾਂ ਨਾਲ ਜੁੜਿਆ ਤੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਕੀ ਆਇਆ? ਹਰ ਸਿਉ ਬਣ ਆਈ, ਉਹਦੀ ਹਰੀ ਪਰਮਾਤਮਾ ਨਾਲ ਬਾਣੀ ਆਈ, ਭਾਵ ਉਹਦਾ ਨਾਤਾ ਜੁੜ ਗਿਆ, ਉਹ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਗਿਆ। ਇਹ ਅਖਰੀ ਅਰਥ ਸਨ। ਹੁਣ ਪਹਿਲਾ ਸਲੋਕ ਜਿਹੜਾ ਨਾ ਉਹਦੇ ਜਿਹੜਾ ਆਪਾਂ ਕੇਂਦਰੀ ਭਾਵ ਵੇਖ ਲਈਏ, ਮਹਾਰਾਜ ਜੀ ਨੇ ਜੋ ਬਖਸ਼ਿਸ਼ ਕੀਤੀ, ਮਹਾਰਾਜ ਜੀ ਕਹਿੰਦੇ ਨੇ ਪ੍ਰਭਾਤੇ ਪ੍ਰਭ ਨਾਮ ਜਪ। ਪ੍ਰਭਾਤ ਦੇ ਅਰਥ ਨੇ ਅੰਮ੍ਰਿਤ ਵੇਲਾ ਹੋ ਗਿਆ, ਬੰਦਿਆ ਇਹ ਤੇਰਾ ਸਮਾਂ ਸਾਉਂ ਕੇ ਨੰਘਾਉਣ ਦਾ ਨਹੀਂ ਹੋ, ਪ੍ਰਭਾਤ ਵੇਲਾ ਹੋ ਗਿਆ, ਅੰਮ੍ਰਿਤ ਵੇਲਾ ਹੋ ਗਿਆ, ਉੱਠ ਇਸ਼ਨਾਨ ਕਰ, ਗੁਰੂ ਦੇ ਚਰਨਾਂ ਵਿੱਚ ਜੁੜ ਤੇ ਪਰਮਾਤਮਾ ਦਾ ਨਾਮ ਜਪ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਨਾ ਅੰਮ੍ਰਿਤ ਵੇਲੇ ਦਾ ਬੜਾ ਜ਼ਿਕਰ ਕੀਤਾ, ਬੜੇ ਪ੍ਰਮਾਣ ਮਿਲਦੇ ਨੇ। ਇਸ ਅੰਮ੍ਰਿਤ ਵੇਲੇ ਨੂੰ ਬਹੁਤ ਉੱਤਮ ਮੰਨਿਆ ਗਿਆ, ਮਹਾਨ ਮੰਨਿਆ ਗਿਆ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲਾਂ ਤੋਂ ਆਪਾਂ ਆਰੰਭ ਕਰਾਂਗੇ, ਜਪਜੀ ਸਾਹਿਬ ਦੀ ਇੱਕ ਪੌੜੀ ਵਿੱਚ ਜ਼ਿਕਰ ਹੁੰਦਾ ਹੈ, ਮਹਾਰਾਜ ਜੀ ਕਹਿੰਦੇ ਨੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਕਿਹੜੀ ਭੇਟਾ ਰੱਖਾਂ, ਉਹ ਪਰਮਾਤਮਾ ਭੇਟਾ ਨੂੰ ਵੇਖ ਕੇ ਖੁਸ਼ ਹੋ ਜਾਏ, ਪਰਮਾਤਮਾ ਦੇ ਕਿਹੋ ਜਿਹੇ ਸਾਹਮਣੇ ਮੈਂ ਬੋਲ ਬੋਲਾਂ, ਉਹ ਮੇਰੇ ਬੋਲਾਂ ਨੂੰ ਸੁਣ ਕੇ ਤੇ ਮੇਰੇ ਉੱਤੇ ਰੀਝ ਪਏ, ਭਾਵ ਕਿਹੜਾ ਕੰਮ ਕੀਤਾ ਜਾਏ ਪਰਮਾਤਮਾ ਦੀ ਖੁਸ਼ੀ ਮਿਲ ਜਾਏ। ਤੇ ਫਿਰ ਪੁੱਛਿਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਤੁਸੀਂ ਦੱਸੋ ਕਿਹੜੀ ਭੇਟਾ ਰੱਖੀਏ, ਕਿਹੜੇ ਲਫ਼ਜ਼ ਆਪਣੀ ਜ਼ਬਾਨ ਨਾਲ ਬੋਲੀਏ, ਉਹ ਪਰਮਾਤਮਾ ਸਾਡੇ ਤੇ ਰੀਝ ਪਏ, ਖੁਸ਼ ਹੋ ਜਾਏ। ਤੇ ਉਹ ਜੋ ਬੋਲ ਕਹਿ ਸਨ ਨਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਮੰਨ ਲਓ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੀ ਹੀ ਵਿਆਖਿਆ ਕਰਦੇ ਪਏ। ਅੰਮ੍ਰਿਤ ਵੇਲੇ ਦੀ ਵਡਿਆਈ ਹਜ਼ੂਰ ਨੇ ਬਿਆਨ ਕੀਤੀ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਉ ਅਪਾਰ, ਆਖਹਿ ਮੰਗਹਿ ਦੇਹੇ ਦੇਹੇ, ਦਾਤ ਕਰੇ ਦਾਤਾਰ, ਫਿਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਏ
ਜਿਤ ਸੁਣ ਧਰੇ ਪਿਆਰ। ਅਗਲੀ ਪੰਕਤੀ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਪ੍ਰਭਾਤੇ ਪ੍ਰਭ ਨਾਮ ਜਪ। ਮਹਾਰਾਜ ਕਹਿਣ ਲੱਗੇ, ਜੇ ਪਰਮਾਤਮਾ ਦੀ ਪ੍ਰਸੰਨਤਾ ਲੈਣੀ ਆ, ਜੇ ਪਰਮਾਤਮਾ ਦੀ ਖੁਸ਼ੀ ਲੈਣੀ ਆ, ਤੇ ਬੰਦਿਆ ਅੰਮ੍ਰਿਤ ਵੇਲਾ ਹੋ ਗਿਆ। ਰਾਤ ਦਾ ਜਿਹੜਾ ਚੌਥਾ ਪਹਿਰ ਹੈ ਨਾ, ਉਹ ਸੌ ਕੇ ਨਗਾਉਣ ਦਾ ਨਹੀਂ ਹੋ। ਉੱਠ ਪਓ, ਇਸ਼ਨਾਨ ਕਰ, ਅੰਮ੍ਰਿਤ ਵੇਲੇ ਵਡਿਆਈਆਂ ਕਰ। ਮਸਕੀਨ ਸਾਹਿਬ ਦੇ ਮੈਂ ਬਚਨ ਪੜ੍ਹ ਰਿਹਾ ਸਾਂ, ਉਹ ਕਹਿੰਦੇ ਨੇ ਇਸ ਕਾਇਨਾਤ ਨੇ ਜੋ ਕੁਝ ਬਣਾਇਆ ਨਾ, ਬਾ ਕਮਾਲ ਬਣਾਇਆ। ਤੇ ਕਾਇਨਾਤ ਦਾ ਜਿਹੜਾ ਅਸਰ ਹੈ ਨਾ, ਉਹ ਹਰੇਕ ਚੀਜ਼ ਤੇ ਪੈਂਦਾ। ਬੰਦੇ ਤੇ ਵੀ ਅਸਰ ਪੈਂਦਾ, ਸਾਰੀ ਬਨਸਪਤੀ ਧਰਤੀ ਤੇ ਵੀ ਅਸਰ ਪੈਂਦਾ। ਉਹ ਕਿਵੇਂ? ਕਹਿਣ ਲੱਗੇ ਵੀ ਦੋ ਚੀਜ਼ਾਂ ਦਾ ਬਹੁਤ ਬੰਦਾ ਅਸਰ ਕਬੂਲਦਾ, ਇੱਕ ਤੇ ਰੁੱਤਾਂ ਦਾ, ਇੱਕ ਸਮੇਂ ਦਾ। ਇਹ ਦੋ ਮਹਾਨ ਚੀਜ਼ਾਂ। ਰੁੱਤ ਦਾ ਅਸਰ ਕੱਲਾ ਬਨਸਪਤੀ ਤੇ ਨਹੀਂ ਪੈਂਦਾ, ਬੰਦੇ ਤੇ ਵੀ ਪੈਂਦਾ। ਸਮੇਂ ਦਾ ਅਸਰ ਜਿਹੜਾ ਹੈ, ਕੱਲਾ ਧਰਤੀ ਤੇ ਨਹੀਂ ਪੈਂਦਾ, ਇਸ ਬੰਦੇ ਤੇ ਵੀ ਅਸਰ ਪੈਂਦਾ। ਉਹ ਕਹਿੰਦੇ ਵੇਖੋ, ਜਦੋਂ ਬਸੰਤ ਰੁੱਤ ਆਉਂਦੀ ਹੈ ਨਾ, ਤੇ ਬਸੰਤ ਰੁੱਤ ਦੇ ਵਿੱਚ ਜਿਹੜੇ ਠੰਡ ਦੇ ਨਾਲ, ਕੋਰੇ ਦੇ ਨਾਲ ਦਰਖਤਾਂ ਦੇ ਪੱਤੇ ਸੁੱਕ ਚੁੱਕੇ ਸਨ, ਝੜ ਚੁੱਕੇ ਸਨ, ਦਰਖਤ ਰੁੰਡ ਮੁੰਡ ਹੋ ਚੁੱਕੇ ਸਨ, ਇਸ ਕੱਕਰ ਦੇ ਨਾਲ ਬਸੰਤ ਰੁੱਤ ਆਈ ਹੈ। ਤੇ ਬਸੰਤ ਰੁੱਤ ਨੇ ਝੜੇ ਹੋਏ ਦਰਖਤਾਂ ਦੇ ਪੱਤੇ, ਕੁੰਬਰਲੀਆਂ ਜਿਹੜੀਆਂ ਸੀ, ਉਹ ਫੋਇਰ ਫੁਟਾਉਣੀਆਂ ਸ਼ੁਰੂ ਕਰ ਦਿੱਤੀਆਂ। ਬਸੰਤ ਰੁੱਤ ਦੇ ਵਿੱਚ ਫੁੱਲ ਜਿਹੜੇ ਸੀ, ਉਹ ਵੀ ਖੇੜੇ ਵਿੱਚ ਆ ਗਏ। ਗੁਲਾਬ ਦੇ ਫੁੱਲ ਖਿੜ ਗਏ ਨੇ, ਹੋਰ ਕਈ ਤਰ੍ਹਾਂ ਦੇ ਫੁੱਲਾਂ ਦੇ ਉੱਤੇ ਖੇੜਾ ਆ ਗਿਆ। ਭਾਵ ਇਹ ਜਿਹੜੀਆਂ ਰੁੱਤਾਂ ਨੇ ਨਾ, ਇਹ ਬਨਸਪਤੀ ਤੇ ਅਸਰ ਕਰਦੀਆਂ ਨੇ ਤੇ ਬੰਦੇ ਤੇ ਵੀ ਅਸਰ ਪਾਉਂਦੀਆਂ। ਹੁਣ ਵੇਖੋ, ਜਦੋਂ ਗਰਮੀ ਦੀ ਰੁੱਤ ਹੁੰਦੀ ਨਾ, ਤੇ ਬੰਦਾ ਕਹਿੰਦਾ ਵੀ ਹੁਣ ਹਲਕੇ ਫੁਲਕੇ ਕੱਪੜੇ ਲੱਭੋ, ਕਿਉਂਕਿ ਗਰਮੀ ਦੇ ਵਿੱਚ ਅਸੀਂ ਉਹ ਗਰਮ ਕੱਪੜੇ ਨਹੀਂ ਪਾ ਸਕਦੇ, ਕਿਉਂਕਿ ਉਸ ਐਸੀ ਤਪਸ਼ ਨੇ ਬੰਦੇ ਤੇ ਤਨ ਉੱਤੇ ਅਸਰ ਪਾਇਆ। ਜਿਸ ਵੇਲੇ ਸਰਦੀ ਦੀ ਰੁੱਤ ਆਉਂਦੀ ਹੈ, ਉਸ ਵੇਲੇ ਬੰਦਾ ਕਹਿੰਦਾ ਵੀ ਹੁਣ ਗਰਮੀਆਂ ਦੇ ਕੱਪੜੇ ਸਾਂਭ ਦਿਓ, ਹੁਣ ਸਰਦੀਆਂ ਦੇ ਕੱਪੜੇ ਕੱਢ ਲਓ, ਕਿਉਂਕਿ ਰੁੱਤ ਜਿਹੜੀ ਹੈ ਉਹ ਬੰਦੇ ਦੇ ਉੱਤੇ ਅਸਰ ਪਾ ਰਹੀ, ਬਾਡੀ ਦੇ ਉੱਤੇ, ਸਰੀਰ ਦੇ ਉੱਤੇ। ਇਨ ਬਿਨ ਇਸੇ ਤਰ੍ਹਾਂ, ਜਿੱਥੇ ਰੁੱਤ ਅਸਰ ਪਾਉਂਦੀ ਹੈ, ਉੱਥੇ ਸਮਾਂ ਵੀ ਬਹੁਤ ਬੰਦੇ ਤੇ ਅਸਰ ਪਾਉਂਦਾ। ਇੱਕ ਮੈਂ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬੋਲ ਸਾਂਝਾ ਕਰ, ਅੰਮ੍ਰਿਤ ਵੇਲੇ ਦੇ, ਕਿਉਂਕਿ ਜ਼ਿਆਦਾ ਆਪਾਂ ਸਿੱਖੀ ਦੇ ਵਿੱਚ ਪ੍ਰਕਾਚਾਰ ਕਰਦੇ ਹਾਂ ਵੀ ਅੰਮ੍ਰਿਤ ਵੇਲਾ ਬੰਦਿਆ ਸੰਭਾਲ ਲੈ। ਇਹ ਗੁਰੂ ਸਾਹਿਬਾਨਾਂ ਨੇ ਕਿਹਾ ਹੈ, ਕੱਲਾ ਬੋਲਣ ਵਾਲਾ ਬੰਦਾ ਹੀ ਨਹੀਂ ਕਹਿ ਰਿਹਾ, ਗੁਰੂ ਸਾਹਿਬਾਨਾਂ ਨੇ ਪ੍ਰਮਾਣ ਬੜੇ ਦਿੱਤੇ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ। ਇੱਕ ਤੇ ਰੁੱਤ ਹੋਣੀ ਚਾਹੀਦੀ, ਇੱਕ ਬੀਜ ਸਾਬਤ ਹੋਣਾ ਚਾਹੀਦਾ। ਹੁਣ ਤੁਸੀਂ ਸਿਆਣੇ ਬੈਠੇ, ਜ਼ਿਮੀਦਾਰਾਂ ਕਰਦੇ ਹੋ, ਰੁੱਤ ਫਸਲ ਦੀ ਨਾ ਨਾ ਹੋਵੇ ਤੇ ਚੰਗਾ ਬੀਜ ਵੀ ਪੁੰਗਰਦਾ ਨਹੀਂ ਕੁਝ ਪ੍ਰਾਪਤੀ ਹੋਏਗਾ। ਇੱਕ ਤੇ ਰੁੱਤ ਹੋਵੇ ਉਸ ਫਸਲ ਦੀ, ਦੂਸਰਾ ਬੀਜ ਚੰਗਾ ਹੋਵੇ, ਦੋ ਚੀਜ਼ਾਂ ਰਲ ਜਾਣ ਤੇ ਛੇ ਮਹੀਨੇ ਬਾਅਦ ਬੰਦੇ ਦਾ ਘਰ ਜਿਹੜਾ ਵਿਹੜਾ ਹੈ ਨਾ, ਫਸਲ ਨਾਲ ਭਰ ਜਾਂਦਾ। ਇਨ ਬਿਨ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਨੇ, ਆਹ ਜਿਹੜਾ ਸਮਾਂ ਮਿਲਿਆ ਨਾ ਤੈਨੂੰ, ਰੁੱਤ ਮਿਲ ਗਈ, ਸਮਾਂ ਮਿਲ ਗਿਆ ਹੈ, ਇਸ ਸਮੇਂ ਨੂੰ ਜੇ ਨਾ ਸੰਭਾਲਿਆ ਤੇ ਤੇਰੇ ਪੱਲੇ ਕੁਝ ਨਹੀਂ ਰਹਿਣ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੋਲ ਅਸਾ ਕੀ ਵਾਰ ਦੇ ਵਿੱਚ, ਉਹ ਕਹਿੰਦੇ ਨੇ, ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜ। ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨ ਬਿਰਥਾ ਸਭ ਜਾਏ ਹੋਣ ਵੱਤੈ, ਹਰ ਨਾਮ ਨਾ ਬਿਜ। ਹੁਣ ਤੇ ਵੱਤਰ ਸੀ, ਸਮਾਂ ਸੀ। ਵੱਤਰ ਦੇ ਅਰਥ ਨੇ, ਜਦੋਂ ਜ਼ਿਮੀਦਾਰਾਂ ਨੂੰ ਪਤਾ ਵੀ ਜਦੋਂ ਸਮਾਂ ਆ ਗਿਆ, ਚਾਰ ਛਿੱਟਾਂ ਮੀਂਹ ਪੈ ਗਿਆ, ਜ਼ਮੀਨ ਦੇ ਵਿੱਚ ਪਾਣੀ ਦੀ ਥੋੜ ਨਹੀਂ, ਉਸ ਵੇਲੇ ਵੱਤਰ ਸੀ, ਸਮਾਂ ਸੀ। ਜੇ ਬੰਦਾ ਬੀਜ ਉਸ ਵੱਤਰ ਦੇ ਸਮੇਂ ਬੀਜ ਦਿੰਦਾ ਤੇ ਉਹਦੇ ਖੇਤਾਂ ਵਿੱਚ ਰੌਣਕਾਂ ਲੱਗ ਜਾਣੀ ਹੈ। ਜੇ ਵੱਤਰ ਲੰਘ ਗਿਆ, ਸਮਾਂ ਰਹਿ ਗਿਆ, ਬੰਦੇ ਦੇ ਪੱਲੇ ਕਿਉਂ ਨਹੀਂ ਮਿਲਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਹੁਣ ਵੱਤਾ ਹੈ, ਹੁਣ ਸਮਾਂ ਸੀ ਤੇਰੇ ਕੋਲ, ਤੂੰ ਮਨੁੱਖ ਬਣਿਆ ਸੀ, ਅੰਮ੍ਰਿਤ ਵੇਲੇ ਉੱਠ ਸਕਦਾ ਸੀ, ਨਾਮ ਜਪ ਸਕਦਾ ਸੀ, ਬੰਦਗੀ ਕਰ ਸਕਦਾ ਸੀ, ਵਾਹਿਗੁਰੂ ਦਾ ਨਾਮ ਤੇਰੀ ਰਸਨਾ ਤੇ ਆ ਸਕਦਾ ਸੀ, ਪਰ ਲੰਘ ਗਿਆ, ਨਹੀਂ ਉਸ ਵੱਤਰ ਨੂੰ, ਸਮੇਂ ਨੂੰ ਸੰਭਾਲਿਆ। ਹੁਣ ਵੱਤਾ ਹੈ, ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਮਨ ਮੁੱਖਾਂ ਨੂੰ ਫੇਰ ਜਨਮ ਹੈ ਨਾਨਕ ਹਰ ਪਾਏ, ਨਹੀਂ ਉਹ ਪ੍ਰਾਪਤ ਹੋਣ।
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇੱਕ ਦੋ ਬੋਲ ਮੈਂ ਪ੍ਰਮਾਣ ਸਾਂਝੇ ਕਰਦੇ ਹਾਂ ਜਿਹੜੇ ਪ੍ਰਭਾਤੇ ਪ੍ਰਭ ਨਾਮ ਜਪ ਦੀ ਵਿਆਖਿਆ ਕਰਦੇ। ਇੱਕ ਬਚਨ ਹੁੰਦਾ ਹੈ ਮਹਾਰਾਜ ਕਹਿੰਦੇ ਝਾ ਲਾਂਗੇ ਉੱਠ ਨਾਮ ਜਪ ਨਿਸ ਬਾਸੁਰ ਆਰਾਧ ਕਾਰਾ ਤੁਜੇ ਨਾ ਵਿਆਪੇ ਨਾਨਕ ਮਿਟੇ ਉਪਾਦ। ਇਹ ਵੀ ਅੰਮ੍ਰਿਤ ਝਾ ਲਾਂਗੇ ਦੇ ਅਰਥ ਨੇ ਅੰਮ੍ਰਿਤ ਵੇਲਾ। ਵੇਖੋ ਇਹ ਚੀਜ਼ਾਂ ਨਾ ਕੱਲਾ ਬੰਦੇ ਤੇ ਅਸਰ ਨਹੀਂ ਪਾਉਂਦਾ ਸਮਾਂ, ਇਹ ਤੇ ਪੰਛੀਆਂ ਤੇ ਵੀ ਅਸਰ ਪਾਉਂਦਾ। ਬੰਦਾ ਅਲਾਰਮ ਲਾਉਂਦਾ ਹੈ ਨਾ, ਅਲਾਰਮ ਲਾਉਂਦਾ ਤੇ ਫਿਰ ਬੰਦੇ ਦੀ ਜਾਗ ਖੁੱਲਦੀ। ਪਰ ਕਦੀ ਤੁਸੀਂ ਵੇਖਿਆ ਵੀ ਪੰਛੀਆਂ ਨੇ ਵੀ ਅਲਾਰਮ ਲਾਇਆ? ਵੇਖੋ ਉਹਨਾਂ ਨੂੰ ਉਹ ਕਿੱਡੀ ਵੱਡੀ ਦਾਤ ਮਿਲੀ। ਅੰਮ੍ਰਿਤ ਵੇਲਾ ਹੁੰਦਾ ਹੈ ਨਾ, ਕੋਈ ਉਹਨੂੰ ਉਠਾਉਂਦਾ ਨਹੀਂ। ਪਤਾ ਨਹੀਂ ਪਰਮਾਤਮਾ ਨੇ ਇਹੋ ਜਿਹਾ ਸੈਂਸਰ ਉਹਨਾਂ ਦੇ ਅੰਦਰ ਰੱਖ ਦਿੱਤਾ ਹੈ। ਹਲੇ ਦਿਨ ਦਾ ਚੜਾਓ ਹੁੰਦਾ ਹੈ, ਚਿੜੀ ਚੁਹਕੀ ਪਹੁ ਫੁੱਟੀ ਵਗਨ ਬਹੁਤ ਰੰਗ। ਉਸ ਵੇਲੇ ਪਹੁ ਫੁੱਟਦੀ ਅੰਮ੍ਰਿਤ ਵੇਲਾ ਹੁੰਦਾ, ਚਿੜੀਆਂ ਦੀ ਜਾਗ ਖੁੱਲ ਜਾਂਦੀ, ਉਹ ਚੀਜ਼ ਚਹਾਉਣਾ ਸ਼ੁਰੂ ਕਰ ਦਿੰਦੀਆਂ। ਤੁਸੀਂ ਵੇਖਦੇ ਹੋ ਮੁਰਗਾ ਪਿੰਡਾਂ ਦੇ ਵਿੱਚ, ਆਪਾਂ ਕਹਿੰਦੇ ਵੀ ਬਾਂਗ ਦਿੰਦਾ ਤੇ ਤਾਂ ਸੂਰਜ ਚੜ੍ਹਦਾ, ਨਹੀਂ ਸੂਰਜ ਚੜ੍ਹਦਾ ਤੇ ਬਾਂਗ ਦਿੰਦਾ। ਹੈਰਾਨਗੀ ਦੀ ਗੱਲ, ਬੰਦਾ ਅਲਾਰਮ ਲਾ ਕੇ ਵੀ ਕਈ ਵਾਰੀ ਇਹਦੀਆਂ ਅੱਖਾਂ ਨਹੀਂ ਖੁੱਲਦੀਆਂ, ਸੁੱਤਾ ਹੀ ਰਹਿ ਜਾਂਦਾ, ਕਹਿੰਦੇ ਵੀ ਲਾ ਅਲਾਰਮ ਵੱਜ ਰਿਹਾ ਸੀ, ਪਤਾ ਹੀ ਨਹੀਂ। ਪਰ ਵੇਖੋ ਜਾਨਵਰਾਂ ਦੇ ਵਿੱਚ, ਪਸ਼ੂਆਂ ਦੇ ਵਿੱਚ ਕਿੱਡੀ ਵੱਡੀ ਦਾਤ ਪਰਮਾਤਮਾ ਨੇ ਟਿਕਾ ਦਿੱਤੀ। ਹਲੇ ਸੂਰਜ ਦਾ ਚੜ੍ਹਾਓ ਹੁੰਦਾ ਹੀ ਹੈ, ਉਸੇ ਵੇਲੇ ਮੁਰਗੇ ਬਾਂਗ ਦੇਣੀ ਸ਼ੁਰੂ ਕਰਦੇ ਨੇ, ਪੰਛੀ ਉੱਠ ਪੈਂਦੇ ਨੇ, ਪਸ਼ੂ ਉੱਠ ਪੈਂਦੇ ਨੇ। ਅੰਮ੍ਰਿਤ ਵੇਲੇ ਦਾ ਇਹ ਸਮਾਂ ਸੰਭਾਲ ਲੈਂਦੇ ਨੇ ਜੋ ਵੀ ਉਹਨਾਂ ਦੇ ਵਿਚਾਰਿਆਂ ਦੀ ਕਿਰਿਆ। ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਨਾਮ ਜਪਦਾ ਨਾ, ਉੱਤੇ ਬੜੀ ਵੱਡੀ ਬਖਸ਼ਿਸ਼ ਹੁੰਦੀ, ਬਹੁਤ ਵੱਡੀ। ਇੱਥੋਂ ਤੱਕ ਵੀ ਕਹਿੰਦੇ ਨੇ ਵੀ ਜਿਹੜੇ ਚਾਰ ਪਹਿਰ ਦੇ ਨਾ ਦਿਨ ਦੇ, ਚਾਰ ਪਹਿਰ ਰਾਤ ਦੇ ਨੇ, ਤੇ ਰਾਤ ਦਾ ਚੌਥਾ ਪਹਿਰ ਜਿਹੜਾ ਹੈ ਨਾ ਉਹ ਬੰਦਗੀ ਕਰਨ ਦਾ ਸਮਾਂ। ਚੌਥਾ ਪਹਿਰ ਪਤਾ ਕਿਹੜਾ ਮੰਨੇਗਾ? 3 ਵਜੇ ਤੋਂ ਲੈ ਕੇ ਤੇ 6 ਵਜੇ ਤੱਕ ਦਾ। ਇਹਨੂੰ ਅੰਮ੍ਰਿਤ ਵੇਲਾ ਵੱਖਰਾ ਵੱਖਰਾ ਵੀ ਕਿਸੇ ਨੇ ਕਰ ਦਿੱਤਾ। ਜਿਹੜੇ ਬੰਦਗੀ ਕਰਨ ਵਾਲੇ ਮਹਾਂਪੁਰਖ ਨੇ ਨਾ, ਜਿਹੜੇ ਹਰ ਵਕਤ ਗੁੜਨ ਚ ਰਹਿੰਦੇ ਨੇ, ਉਹ ਤੇ ਰਾਤ ਜਦੋਂ 12 ਵਜਦੇ ਨੇ ਨਾ, ਅਗਲੀ ਰਾਤ ਅਗਲਾ ਦਿਨ ਸ਼ੁਰੂ ਹੋ ਜਾਂਦਾ, ਰਾਤ ਨੂੰ 12 ਵਜੇ ਉੱਠ ਪੈਂਦੇ ਨੇ। ਚਲੋ ਉਹ ਉਹਨਾਂ ਦੀ ਹਿੰਮਤ ਹੈ, ਬੰਦਗੀ ਇੰਨੀ, ਤਪ ਇੰਨਾ, ਇੰਨਾ ਸਿਮਰਨ ਹੁੰਦਾ, ਉੱਠ ਪੈਂਦੇ ਨੇ। ਪਰ ਕਹਿਣ ਲੱਗੇ ਬੰਦਿਆ ਘੱਟੋ ਘੱਟ ਚੌਥਾ ਪਹਿਰ ਜਿਹੜਾ ਹੈ ਨਾ ਇਹ ਤੂੰ ਸੁੱਤੇ ਪੈਣਾ ਹੈਗਾ। ਚੌਥਾ ਪਹਿਰ 3 ਵਜੇ ਰਾਤ ਸ਼ੁਰੂ ਹੁੰਦਾ, 6 ਵਜੇ ਤੱਕ ਦਾ ਚੌਥਾ ਪਹਿਰ। ਉਸ ਵੇਲੇ ਉੱਠ ਕੇ ਇਸ਼ਨਾਨ ਕਰ, ਬੰਦਗੀ ਕਰ। ਉਸ ਪਹਿਰ ਦੇ ਵਿੱਚ ਨਾ ਸਾਡੇ ਸਿੱਖ ਵਨਵਾਸ ਕਹਿੰਦੇ ਨੇ ਮਾਇਆ ਸੁੱਤੀ ਹੁੰਦੀ। ਕਿਉਂ ਅਸਰ ਹੁੰਦਾ? ਇੱਕ ਤੇ ਮਾਇਆ ਸੁੱਤੀ ਹੁੰਦੀ, ਦੂਸਰਾ ਵਕਾਰ ਸੁੱਤੇ ਹੁੰਦੇ। ਉਹ ਜਿਹੜਾ ਸਮਾਂ ਹੈ ਨਾ ਬੰਦਗੀ ਕਰਨ ਦਾ, ਬਹੁਤ ਵਧੀਆ ਸਮਾਂ ਮੰਨਿਆ, ਬਹੁਤ ਵਧੀਆ। ਮੁਸਲਮਾਨ ਮੁਹੰਮਦ ਸਾਹਿਬ ਹੋਏ ਨੇ ਨਾ, ਉਹ ਪਤਾ ਕੀ ਕਹਿੰਦੇ ਸਨ ਇਸ ਪੈਰ ਨੂੰ? ਉਹਨਾਂ ਦੀ ਜ਼ਬਾਨ ਤੇ ਇੱਕ ਅਸੀਂ ਲਫ਼ਜ਼ ਸੁਣਦੇ ਹਾਂ ਸੁਭਾਨ ਅੱਲਾ। ਉਹ ਸੁਭਾਨ ਅੱਲਾ ਦੇ ਅਰਥ ਪਤਾ ਕੀ ਕੀਤੇ ਨੇ? ਸੁਭਾ ਅੱਲਾ, ਵੀ ਜਿਹੜਾ ਸੁਭਾ ਦਾ ਸਮਾਂ ਹੈ ਨਾ ਉਹ ਬੰਦਿਆ ਤੇਰੇ ਵਕਾਰ ਭੋਗਣ ਦਾ ਨਹੀਂ, ਉਹ ਸੌਣ ਦਾ ਨਹੀਂ ਗਾ। ਸੁਭਾ ਅੱਲਾ ਦੇ ਅਰਥ ਨੇ ਸੁਭਾ ਹੋ ਗਈ ਤੇ ਅੱਲਾ ਦਾ ਸਮਾਂ ਹੈ, ਇਬਾਦਤ ਕਰਨ ਦਾ ਸਮਾਂ ਹੈ, ਬੰਦਗੀ ਕਰਨ ਦਾ ਸਮਾਂ। ਬਾਬਾ ਫਰੀਦ ਸਾਹਿਬ ਜਿਹੜੇ ਮੁਸਲਮਾਨ ਉਹਨਾਂ ਨਾਲ ਸੰਬੰਧ ਰੱਖਣ ਵਾਲੇ, ਉਹਨਾਂ ਨੇ ਅੰਮ੍ਰਿਤ ਵੇਲੇ ਦੀ ਗੱਲ ਕੀਤੀ ਆਪਣੇ ਬਚਨਾਂ ਦੇ ਵਿੱਚ। ਉਹ ਕਹਿੰਦੇ ਨੇ ਉੱਠ ਫਰੀਦਾ ਉਜੂ ਸਾਜ ਸੁਬਹ ਨਵਾਜ ਗੁਜ਼ਾਰ। ਉਹਨਾਂ ਨੇ ਇਹ ਨਹੀਂ ਕਿਹਾ ਵੀ ਦੁਪਹਿਰ ਵੇਲੇ, ਹਾਲਾਂਕਿ ਚਲੋ 5 ਵਕਤ ਨਵਾਜ਼ ਉਹਨਾਂ ਦੇ ਧਰਮ ਦੇ ਵਿੱਚ ਆਪਾਂ ਉਹਨਾਂ ਦੀ ਮਰਿਆਦਾ ਵੀ 5 ਵਕਤ ਨਵਾਜ਼ ਪੜ੍ਹਦੇ ਨੇ, ਪਰ ਅੰਮ੍ਰਿਤ ਵੇਲੇ ਦੀ ਗੱਲ ਉਹਨਾਂ ਨੇ ਵੀ ਕੀਤੀ। ਉੱਠ ਫਰੀਦਾ ਉਜੂ ਸਾਜ ਸੁਬਹ ਨਵਾਜ ਗੁਜ਼ਾਰ ਜੋ ਸਿਰ ਸਾਈ ਨਾ ਨਿਵੇ, ਕੀ ਕਰ ਜੇ ਸੋ ਸਿਰ ਕੱਪ ਉਤਾਰ। ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੀਜੇ ਕਾਏ ਕੁੰਨੇ ਹੇਠ ਜਲਾਈਏ ਬਾਲਣ ਸੰਧੇ ਪਾਏ। ਇਹ ਉਹਨਾਂ ਨੂੰ ਇੰਜ ਕਹਿ ਲਏ ਵੀ ਮਿੱਠੀ ਜੀ ਝਿੜਕ ਮਾਰੀਏ ਵੀ ਅੰਮ੍ਰਿਤ ਵੇਲਾ ਹੋ ਗਿਆ ਬੰਦਿਆ, ਇਹ ਸੌਂ ਕੇ ਨਗਾਉਣ ਦਾ ਨਹੀਂ, ਇਹਨੂੰ ਸੰਭਾਲਣ ਦਾ ਸਮਾਂ ਵਰਤਰ ਹੈ, ਇਹਨੂੰ ਸੰਭਾਲ ਲਾ। ਕਈ ਵਾਰੀ ਨਾ ਸਾਡਾ ਬੰਦਾ ਇੰਝ ਕਹਿ ਲਈਏ ਵੀ ਤਰਕਵਾਦੀ ਅੱਜ ਬਹੁਤ ਨੇ, ਉਹ ਤਰਕ ਕਰਨ ਵਾਲਾ, ਕਿਉਂਕਿ ਸਾਇੰਸ ਦਾ ਯੁੱਗ ਹੈ, ਜਿਹੜੇ ਬੱਚੇ ਨੇ ਨਾ ਉਸ ਗੱਲ ਤੇ ਕਈ ਵਾਰੀ ਕਿੰਤੂ ਪਰੰਤੂ ਕਰਦੇ ਨੇ ਵੀ ਜ਼ਰੂਰੀ ਵੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਸਫਲ ਹੁੰਦਾ। ਅਸੀਂ ਦੁਪਹਿਰ ਵੇਲੇ ਨਹੀਂ ਜਪ ਸਕਦੇ, ਅਸੀਂ ਸ਼ਾਮ ਨੂੰ ਨਹੀਂ ਜਪ ਸਕਦੇ,
ਉਸ ਵੇਲੇ ਕੀ ਜੱਪਿਆ ਫਲੀ ਭੂਤ ਨਹੀਂ ਹੁੰਦਾ। ਤੁਸੀਂ ਡਾਕਟਰ ਸਾਹਿਬਾਨ ਨੂੰ ਕਦੀ ਪੁੱਛ ਕੇ ਵੇਖੋ, ਉਹ ਵੀ ਕਹਿੰਦੇ ਨੇ ਵੀ ਜਿਹੜੀ ਸੈਰ ਕਰਨੀ ਨਾ, ਸੈਰ ਬੰਦੇ ਵਾਸਤੇ ਬਹੁਤ ਜ਼ਰੂਰੀ, ਜਿੰਨੇ ਕਦਮ ਚੱਲਦਾ ਹੈ ਨਾ ਸੈਰ ਕਰਦਾ, ਇਹ ਕਦਮ ਨਹੀਂ ਚੱਲ ਰਿਹਾ ਇੰਝ ਕਹਿ ਲਏ ਵੀ ਇਹਦੀ ਉਮਰ ਵੱਧਦੀ ਹੈ ਸੈਰ ਕਰਨ ਦੇ ਨਾਲ, ਭਾਵ ਸਰੀਰ ਰਿਸ਼ਟ ਪੁਸ਼ਟ ਰਹਿੰਦਾ। ਪਰ ਡਾਕਟਰ ਸਾਹਿਬਾਨ ਵੀ ਇਹ ਗੱਲ ਕਹਿੰਦੇ ਨੇ, ਕਹਿਣ ਲੱਗੇ ਬੰਦਿਆ ਅੰਮ੍ਰਿਤ ਵੇਲੇ ਦੀ ਸੈਰ, ਦੁਪਹਿਰ ਦੀ ਸੈਰ ਤੇ ਸ਼ਾਮ ਦੀ ਸੈਰ ਵਿੱਚ ਕੋਹਾਂ ਦਾ ਫਰਕ ਹੈ। ਕੋਹਾਂ ਜਿਹੜੀ ਅੰਮ੍ਰਿਤ ਵੇਲੇ ਸੈਰ ਦੇ ਵਿੱਚ ਤੈਨੂੰ ਐਨਰਜੀ ਮਿਲਣੀ ਹੈ ਨਾ, ਉਹ ਤੈਨੂੰ ਦੁਪਹਿਰ ਵੇਲੇ ਨਹੀਂ ਮਿਲ ਸਕੇ, ਉਹ ਸ਼ਾਮ ਵੇਲੇ ਨਹੀਂ ਮਿਲ ਸਕੇ। ਤੇ ਸਾਡੇ ਸਿੱਖ ਵਿਦਵਾਨ ਉਹਨਾਂ ਬੱਚਿਆਂ ਨੂੰ ਫਿਰ ਜਵਾਬ ਦਿੰਦੇ ਨੇ, ਕਹਿਣ ਲੱਗੇ ਜੇ ਅੰਮ੍ਰਿਤ ਵੇਲੇ ਦੀ ਸੈਰ ਮਹਾਨ ਮੰਨੀ ਗਈ, ਦੁਪਹਿਰ ਵੇਲੇ ਉਹ ਬਖਸ਼ਿਸ਼ ਨਹੀਂ, ਸ਼ਾਮ ਵੇਲੇ ਉਹ ਐਨਰਜੀ ਨਹੀਂ, ਤੇ ਸੱਚ ਜਾਣੀ ਸਿਮਰਨ ਦੀ ਵੀ ਅੰਮ੍ਰਿਤ ਵੇਲੇ ਦੀ ਜਿਹੜੀ ਐਨਰਜੀ ਮਿਲਣੀ ਨਾ, ਜਿਹੜੀ ਬਖਸ਼ਿਸ਼ ਮਿਲਣੀ, ਉਹ ਦੁਪਹਿਰ ਵੇਲੇ ਨਹੀਂ ਮਿਲੇਗੀ। ਤੇ ਹੈ ਫਲ ਤੇ ਮਿਲਣਾ ਹੀ, ਬਾਣੀ ਪੜਾਂਗੇ, ਸਿਮਰਨ ਕਰਾਂਗੇ, ਪਰ ਜਿਹੜੀ ਅੰਮ੍ਰਿਤ ਵੇਲੇ ਬੰਦੇ ਦਾ ਮਨ ਜਿਹੜਾ ਹੈ ਨਾ ਇਕਾਗਰ ਹੋ ਜਾਂਦਾ, ਜਿਹੜੇ ਜਗਿਆਸੂ ਜਾਗਣ ਦੀ ਇੱਛਾ ਲੈ ਕੇ ਆਉਂਦੇ ਨੇ ਨਾ, ਉਹ ਇਸ ਚੀਜ਼ ਤੇ ਬਹੁਤ ਧਿਆਨ ਦਿੰਦੇ ਜੇ, ਪਹਿਰਾ ਦਿੰਦੇ ਵੀ ਜਿਹੜਾ ਅੰਮ੍ਰਿਤ ਵੇਲਾ ਹੈ ਨਾ ਇਹਦੇ ਨਾਲ ਸਾਡਾ ਇੰਝ ਵੀ ਇਹ ਸਾਡੇ ਵਿਦਵਾਨਾਂ ਨੇ ਕਿਹਾ ਵੀ ਤੁਹਾਡੇ ਸਾਰੇ ਦਿਨ ਦੀ ਬੰਦਗੀ ਜਿਹੜੀ ਨਾ ਇੱਕ ਪਾਸੇ ਰੱਖ ਲਈ ਜਾਏ ਤੇ ਅੰਮ੍ਰਿਤ ਵੇਲੇ ਦੀ ਬੰਦਗੀ ਇੱਕ ਪਾਸੇ ਰੱਖ ਲਈ ਜਾਏ। ਕਹਿਣ ਲੱਗੇ ਸਾਰੇ ਦਿਨ ਦੀ ਬੰਦਗੀ ਅੰਮ੍ਰਿਤ ਵੇਲੇ ਦੀ ਬੰਦਗੀ ਦੇ ਬਰਾਬਰ ਕੁਝ ਵੀ ਨਹੀਂ। ਉਹ ਤੁਹਾਨੂੰ ਜਿਹੜਾ 15 ਮਿੰਟ ਵਿੱਚ ਬਖਸ਼ਿਸ਼ ਮਿਲਣੀ ਨਾ ਪਰਮਾਤਮਾ ਦੀ, ਉਹ ਸਾਰੇ ਦਿਨ ਦੇ ਜਿੰਨੇ ਮਰਜ਼ੀ ਘੰਟੇ ਲੈ ਲਓ ਉਨੀ ਬਖਸ਼ਿਸ਼ ਨਹੀਂ ਮਿਲੇ। ਕਿਉਂ ਨਹੀਂ ਮਿਲੇਗੀ? ਕਿਉਂਕਿ ਦਿਨ ਦਾ ਚੜਾਓ ਹੁੰਦਾ ਤੇ ਮਾਇਆ ਜਾਗਦੀ, ਅਸਰ ਪੈਂਦਾ। ਜਿਹੜੇ 5 ਵਿਕਾਰ ਨੇ ਜਾਗਦੇ ਨੇ, ਅਸਰ ਪਾਉਂਦੇ ਨੇ ਸਾਡੇ ਬੰਦੇ ਦਾ ਮਨ ਇਕਾਗਰ ਨਹੀਂ ਆਉਣਗਾ। ਹੁਣ ਤੁਸੀਂ ਵੇਖੋ, ਆਪਾਂ ਗੁਰੂ ਘਰ ਵਿੱਚ ਬੈਠੇ ਹਾਂ ਨਾ, ਇਸ ਬੰਦੇ ਦੀ ਬਿਰਤੀ ਗੁਰੂ ਘਰ ਵਿੱਚ ਵੀ ਬੈਠਿਆਂ ਸਾਡਾ ਧਿਆਨ ਹੋ ਸਕਦਾ ਸਟੋਰ ਤੇ ਚਲੇ ਗਿਆ ਹੋਵੇ, ਘਰ ਵਿੱਚ ਚਲੇ ਗਿਆ ਹੋਵੇ, ਮਨ ਇਕਾਗਰ ਨਹੀਂ ਹੁੰਦਾ, ਮਾਇਆ ਵਿੱਚ ਚਲੇ ਜਾਂਦਾ। ਪਰ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਬੰਦਗੀ ਕਰੋਗੇ ਨਾ, ਇਹ ਚੀਜ਼ਾਂ ਤੁਹਾਡੇ ਤੋਂ ਥੋੜ੍ਹੀ ਦੇਰ ਵਾਸਤੇ ਖੜਾ ਛੱਡ ਜੂ, ਉਸ ਵੇਲੇ ਅਸਰ ਨਹੀਂ ਕਰਦੇ। ਬੰਦੇ ਦਾ ਮਨ ਬੜੀ ਛੇਤੀ ਇਕਾਗਰ ਹੁੰਦਾ, ਪਰਮਾਤਮਾ ਦੇ ਨਾਂ ਵਿੱਚ ਇਹਦੀ ਸੁਰਤ ਬਹੁਤ ਛੇਤੀ ਜੁੜਦੀ, ਭਾਵ ਉਸ ਵੇਲੇ ਸਮਾਂ ਘੱਟ ਵੀ ਲੱਗਦਾ ਤੇ ਬਖਸ਼ਿਸ਼ ਜ਼ਿਆਦਾ ਮਿਲਦੀ। ਇੱਕ ਹੋਰ ਪ੍ਰਮਾਣ ਸਾਂਝਾ ਕਰਦਿਆਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਉਹ ਸ਼ਬਦ ਗੁਰਮੁਖ ਪਿਆਰੇ ਗੁਰੂ ਘਰ ਦੇ ਕੀਰਤਨੀਏ ਗਾਉਂਦੇ ਨੇ, ਬੜੇ ਪਿਆਰ ਦੇ ਨਾਲ ਤੇ ਸਰਵਣ ਕਰਦੇ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਾ ਸੁਣੀ ਪੁਕਾਰ, ਮੇਗੇ ਨੂੰ ਫਰਮਾਨ ਹੋਵਾ ਵਰਸ ਕਿਰਪਾ ਤਾਰ। ਉਹ ਵੀ ਅੰਮ੍ਰਿਤ ਵੇਲੇ ਕੁਰਲਾਉਂਦਾ ਹੈ, ਕੂਕਦਾ ਹੈ ਤੇ ਪਰਮਾਤਮਾ ਦੀਆਂ ਬਖਸ਼ਿਆਂ ਦਾ ਪਾਤਰ ਬਣਦਾ। ਬੰਦਿਆ ਤੁਸੀਂ ਅੰਮ੍ਰਿਤ ਵੇਲੇ ਉੱਠ ਕੂਕਿਆ ਕਰ, ਉਸ ਪਰਮਾਤਮਾ ਨੂੰ ਯਾਦ ਕਰਿਆ ਕਰ, ਤੇਰੇ ਤੇ ਵੀ ਵਾਹਿਗੁਰੂ ਦੀ ਬਖਸ਼ਿਸ਼ ਹੋਏ। ਜਨਮ ਸਾਖੀ ਵਾਲੇ ਜੇ ਮੈਂ ਬਚਨ ਚੇਤੇ ਕਰਾ ਦਿਆਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਭਾਈ ਮਰਦਾਨਾ ਜੀ, ਦੁਨੀਆਂ ਦਾ ਪਾਰ ਉਤਾਰਾ ਕਰਦੇ ਕਰਦੇ ਕਦੀ ਕਿਤੇ ਰਾਤ ਜਿੱਥੇ ਪੈ ਜਾਂਦੀ ਉੱਥੇ ਗੁਜ਼ਾਰਦੇ ਨੇ, ਅਗਲੀ ਰਾਤ ਕਿਤੇ ਪੈ ਉੱਥੇ ਗੁਜ਼ਾਰਦੇ ਨੇ। ਜਨਮ ਸਾਖੀ ਵਾਲੇ ਨੇ ਲਿਖਿਆ ਵੀ ਜੰਗਲ ਦੇ ਵਿੱਚ ਰਾਤ ਦਾ ਸਮਾਂ ਸੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਰੁਕੇ ਨੇ, ਭਾਈ ਮਰਦਾਨਾ ਜੀ ਨਾਲ ਨੇ। ਕਹਿਣ ਲੱਗੇ ਰਾਤ ਹਨੇਰੀ ਚੱਖੜ ਚੁੱਲ ਰਿਹਾ ਹੈ, ਇੰਨੀਆਂ ਮੁਸ਼ਕਲਾਂ ਦੇ ਵਿੱਚ ਵੀ ਮੇਰਾ ਬਾਬਾ ਨਾਨਕ ਲੋਕਾਂ ਦਾ ਪਾਰ ਉਤਾਰਾ ਕਰਨ ਵਾਸਤੇ ਆਪਣਾ ਪਰਿਵਾਰ ਪੁੱਤਰ ਸਭ ਛੱਡ ਕੇ ਜਾ ਰਹੇ। ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮੈਂ ਪੁੱਠਾ, ਦੁਨੀਆਂ ਦੀ ਪੁਕਾਰ ਸੁਣਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਚੜਿਆ ਸੋਧਣ ਧਰਤ ਲਿਖਾ, ਦੁਨੀਆਂ ਦੇ ਲੋਕਾਂ ਨੂੰ ਸੋਧਣ ਵਾਸਤੇ ਸਿੱਧੇ ਰਸਤੇ ਪਾਉਣ ਵਾਸਤੇ ਲੋਕਾਂ ਦਾ ਲੋਕਾਈ ਦਾ ਭਲਾ ਕਰਨ ਵਾਸਤੇ ਮਹਾਰਾਜ ਜੀ ਨੇ ਸੁੱਖ ਆਰਾਮ ਚੈਨ ਬੱਚੇ ਪਰਵਾਹ ਛੱਡ ਦਿੱਤੇ ਨੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ, ਚਲੇ ਗਏ ਨੇ ਲੋਕਾਈ ਦਾ ਭਲਾ ਕਰਨ ਵਾਸਤੇ। ਕਹਿਣ ਲੱਗੇ ਜਿਸ ਵੇਲੇ ਅੰਮ੍ਰਿਤ ਵੇਲਾ ਹੋਇਆ ਉਸ ਵੇਲੇ ਇੰਨੀ ਭਿਆਨਕ ਇੱਕ ਸ਼ਕਲ ਭਾਈ ਮਰਦਾਨੀ ਨੂੰ ਸਾਹਮਣੇ ਆਉਂਦੀ ਵਿਖਾਈ ਦਿੱਤੀ ਤੇ ਪੁੱਛਿਆ ਸੀ, ਬਾਬਾ ਅੱਗੇ ਤੇ ਬਹੁਤ ਵਾਰੀ ਵੱਡੀਆਂ ਵੱਡੀਆਂ ਮੁਸ਼ਕਲਾਂ ਵਿੱਚੋਂ ਬਚ ਗਿਆ, ਏਡੀ ਵੱਡੀ ਬਲਾ ਅੱਜ ਦੇ ਕੋਲ ਨਹੀਂ ਪਾਏ। ਪੁੱਛਿਆ ਕੀ ਹੋ ਗਿਆ? ਕਹਿਣ ਲੱਗੋ ਵੇਖੋ ਕਿੱਡੇ ਵੱਡੇ ਆਕਾਰ ਦਾ ਬੰਦਾ। ਪੁੱਛਿਆ ਜੀ ਕੌਣ ਹੈ? ਤੇ ਮਹਾਰਾਜ ਨੇ ਕਿਹਾ ਸੀ ਕਲਯੁਗ, ਹਾਲਾਂਕਿ ਇਹਨਾਂ ਚੀਜ਼ਾਂ ਨੂੰ ਅੱਜ ਅਸੀਂ ਮੰਨਣ ਵਾਸਤੇ ਤਿਆਰ ਨੇ, ਪਰ ਹੈ ਨੇ ਸੁਪਨੇ ਵਿੱਚ ਵੀ ਕਈ ਵਾਰੀ ਇਹੋ ਜਿਹਾ ਬੰਦਾ ਸੋਚਦੇ ਨੇ ਵੀ ਆਹ ਕੁਝ ਭਾਣਾ ਵਾਪਰ ਗਿਆ, ਡਰਾਵਣੀਆਂ ਸ਼ਕਲਾਂ ਸਾਹਮਣੇ ਆ ਜਾਂਦੀਆਂ ਨੇ।
ਵੈਸੇ ਤੇ ਕਲਯੁਗ ਪਤਾ ਕੀ ਜੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀਏ? ਪ੍ਰਿਅਤਤ ਭਗਵੰਤ, ਜਦੋਂ ਰੱਬ ਦੀ ਯਾਦ ਭੁੱਲਦੀ ਨਾ, ਉਦੋਂ ਵੀ ਬੰਦਾ ਸਾਹਮਣੇ ਕਲਯੁਗੀ ਦੇ ਵਿੱਚ ਹੀ ਜੀਵਨ ਬਤੀਤ ਕਰ। ਇੰਨੀ ਭਿਆਨਕ ਸ਼ਕਲ, ਏਡਾ ਵੱਡਾ ਆਕਾਰ, ਕਾਲਾ ਰੰਗ, ਲਾਲ ਅੱਖਾਂ, ਜਿਸ ਵੇਲੇ ਚੱਲਦਾ ਚੱਲਦਾ ਸਤਿਗੁਰਾਂ ਦੇ ਨੇੜੇ ਆ ਰਿਹਾ। ਜਨਮ ਸਾਖੀ ਵਾਲੇ ਨੇ ਲਿਖਿਆ ਵੀ ਜਿਵੇਂ ਜਿਵੇਂ ਮਹਾਰਾਜ ਜੀ ਦੇ ਨੇੜੇ ਆ ਰਿਹਾ ਸੀ, ਭਾਈ ਬਰਤਾਨਾ ਜੀ ਤੇ ਕੰਬ ਰਹੇ ਸਨ, ਡਰ ਰਹੇ ਸਨ, ਉਵੇਂ ਉਵੇਂ ਉਹਦਾ ਸਰੂਪ ਛੋਟਾ ਹੁੰਦਾ ਜਾਂਦਾ ਸੀ, ਉਵੇਂ ਉਵੇਂ ਉਹਦਾ ਜਿਹੜੀ ਸ਼ਕਲ ਸੀ ਬਦਲਦੀ ਜਾ ਰਹੀ ਸੀ। ਜਿਵੇਂ ਵੀ ਮਹਾਰਾਜ ਜੀ ਦੇ ਨੇੜੇ ਪਹੁੰਚਿਆ, ਉਸ ਵੇਲੇ ਉਹਦੀ ਆਮ ਮਨੁੱਖਾਂ ਵਰਗੀ ਸ਼ਕਲ ਹੋ ਗਈ। ਤੇ ਸਾਡੇ ਸਿੱਖ ਵਰਵਾਨ ਕਹਿੰਦੇ ਨੇ, ਬੰਦਿਆ ਇਹ ਵੀ ਬੜੀ ਵੱਡੀ ਸਮਝ ਜਨਮ ਸਾਖੀ ਵਾਲੇ ਨੇ ਲਿਖ ਦਿੱਤੀ, ਜਦੋਂ ਤੋਂ ਤੂੰ ਗੁਰੂ ਤੋਂ ਦੂਰ ਹੁੰਦਾ, ਤੇਰੇ ਵਰਗਾ ਭਿਆਨਕ ਬੰਦਾ ਹੀ ਕੋਈ ਨਹੀਂ, ਤੇਰੇ ਵਰਗਾ ਡਰਾਉਣਾ ਬੰਦਾ ਹੀ ਕੋਈ ਨਹੀਂ। ਜਿਵੇਂ ਜਿਵੇਂ ਬੰਦਾ ਗੁਰੂ ਦੇ ਨੇੜੇ ਆਈ ਜਾਂਦਾ, ਗੁਰੂ ਦੇ ਨੇੜੇ ਆਈ ਜਾਂਦਾ, ਮੇਰੇ ਸਤਿਗੁਰੂ ਉਹਦੇ ਸਰੂਪ ਨੂੰ ਨਹੀਂ ਬਦਲਦੇ, ਉਹਦੇ ਅੰਦਰ ਦੀ ਸਾਰੀ ਬਦਤਾ ਨੂੰ ਬਦਲ ਦਿੰਦੇ, ਉਹਦੇ ਅੰਦਰ ਦੇ ਭਿਆਨਕ ਨੂੰ ਬਦਲ ਦਿੰਦੇ, ਡਰਾਉਣੇ ਮਨੁੱਖ ਨੂੰ ਬਦਲ ਦਿੰਦੇ, ਉਹਦੇ ਭੂਤ ਪ੍ਰੇਤ ਵਾਲੇ ਇੰਜ ਕਹਿ ਲਈਏ ਵੀ ਉਹਦੀ ਬਿਰਤੀ ਨੂੰ ਬਦਲ ਦਿੰਦੇ। ਬੰਦਾ ਗੁਰੂ ਦੇ ਨੇੜੇ ਆ ਜਾਏ, ਬੰਦਾ ਬੰਦਾ ਨਹੀਂ ਰਹਿੰਦਾ, ਦੇਵਤਾ ਬਣ ਜਾਂਦਾ। ਗੁਰੂ ਦੀ ਸਪਰਸ਼ਤਾ ਜਿਹੜੀ ਹੈ ਇਹਨੂੰ ਸੰਤ ਬਣਾ ਦਿੰਦੀ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਹਿੰਦੇ, ਬਲਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤਨਾ ਲਾਗੀ ਵਾਰ। ਜਿਵੇਂ ਮਹਾਰਾਜ ਜੀ ਦੇ ਕੋਲ ਪਹੁੰਚਿਆ, ਉਹਦੀ ਸ਼ਕਲ ਵੀ ਜਿਹੜੀ ਸੀ ਸਹੀ ਹੋ ਗਈ। ਇਹ ਸਮਝਾਉਣ ਵਾਸਤੇ ਸਾਖੀ ਇਸ਼ਾਰਾ ਕਹਿਣ ਲੱਗੇ, ਮਹਾਰਾਜ ਜੀ ਦੇ ਕੋਲ ਆਣ ਕੇ ਬੈਠਿਆ ਤੇ ਭਾਈ ਮਰਦਾਨਾ ਜੀ ਨੇ ਪੁੱਛਿਆ, ਕੌਣ? ਕਹਿਣ ਲੱਗੇ, ਮੈਂ ਕਲਯੁਗ। ਕਹਿਣ ਲੱਗੇ ਵੀ ਆਹ ਤੇਰੀ ਹਾਲਤ ਜਿਹੜੀ ਉਹਨੇ ਆਪਣੇ ਉੱਤੇ ਕੰਬਲੀ ਜੀ ਲਈ ਸੀ ਨਾ, ਕਹਿਣ ਲੱਗੇ ਵੀ ਆਹ ਤੇਰੀ ਹਾਲਤ ਕਿੰਨੇ ਬਣਾ ਛੱਡੀ, ਆਹ ਜਿਹੜਾ ਉੱਪਰ ਕੰਬਲੀ ਲਈ ਹੈ, ਇੰਨੀਆਂ ਮੋਰੀਆਂ, ਇੰਨੀਆਂ ਛੇਕ। ਤੇ ਉਸ ਕਲਯੁਗ ਨੇ ਪਤਾ ਕੀ ਕਿਹਾ ਸੀ? ਕਹਿਣ ਲੱਗੇ, ਬਾਬਾ ਜੀ ਤੁਸੀਂ ਮੇਰੀ ਹਾਲਤ ਇਹ ਬਣਾ ਛੱਡੀ। ਪੁੱਛਿਆ, ਜੀ ਅਸੀਂ ਤੇਰੀ ਹਾਲਤ ਕਿਹੜੀ ਬਣਾ ਛੱਡੀ, ਤੂੰ ਮਿਲੇ ਸਾਨੂੰ ਪਹਿਲੀ ਵਾਰ? ਕਹਿਣ ਲੱਗੇ, ਮੈਂ ਆ ਕਲਯੁਗ, ਮੈਂ ਲੋਕਾਂ ਨੂੰ ਪਰਮਾਤਮਾ ਨਾਲ ਤੋੜਦਾ। ਜਦੋਂ ਮੈਂ ਆਪਣਾ ਪ੍ਰਭਾਵ ਪਾਉਂਦਾ ਨਾ, ਸਾਰੀ ਰਾਤ ਬੰਦਾ ਕੁਰਲਾ ਰਿਹਾ ਹੋਵੇ, ਅੱਤ ਦਾ ਦੁਖੀ ਹੋਵੇ, ਜਿਹਨੂੰ ਸਾਰੀ ਰਾਤ ਤੜਫਦਿਆਂ ਲੰਘ ਜਾਏ, ਨੀਂਦ ਨਹੀਂ ਨਾ ਆਉਂਦੀ, ਅੰਮ੍ਰਿਤ ਵੇਲੇ ਉਹ ਰੋਗੀ ਵੀ ਦੋ ਘੜੀਆਂ ਟਿਕ ਜਾਂਦਾ ਹੈ, ਉਹਨੂੰ ਵੀ ਆਲਸ ਆ ਜਾਂਦਾ, ਨੀਂਦ ਆ ਜਾਂਦੀ। ਕਹਿਣ ਲੱਗੇ ਵੀ ਮੈਂ ਲੋਕਾਂ ਦੇ ਉੱਤੇ ਇਹ ਆਲ ਸਰੂਪੀ ਇਹ ਆਪਣੀ ਰਜਾਈ ਪਾ ਦਿੰਦੇ। ਤੇ ਪੁੱਛਿਆ, ਜੀ ਆਹ ਛੇਕ ਮੋਰੀਆਂ ਕਿੰਨੀਆਂ ਕੀਤੇ ਨੇ? ਕਹਿਣ ਲੱਗੇ, ਜਦੋਂ ਤੁਸੀਂ ਅੰਮ੍ਰਿਤ ਵੇਲੇ ਆਪ ਬਾਣੀ ਪੜ੍ਹਦੇ ਹੋ ਤੇ ਸਿੱਖਾਂ ਨੂੰ ਬਾਣੀ ਪੜ੍ਹਨ ਦਾ ਉਪਦੇਸ਼ ਦਿੰਦੇ ਹੋ, ਮੈਂ ਤੇ ਇਹਨਾਂ ਦੇ ਉੱਤੇ ਇਹ ਕੰਬਲੀ ਪਾਉਣਾ ਵੀ ਸੌ ਜਾਣ। ਪਰ ਕਹਿਣ ਲੱਗੇ, ਤੁਹਾਡੀ ਆਵਾਜ਼ ਸੁਣ ਕੇ ਇਹ ਰਜਾਈ ਨੂੰ ਪਾੜ ਕੇ ਤੁਹਾਡੇ ਚਰਨਾਂ ਵਿੱਚ ਪਹੁੰਚ ਜਾਣ। ਇਹ ਅੰਮ੍ਰਿਤ ਵੇਲੇ ਦੀ ਕਥਾ ਦੇ ਨਾਲ ਸਾਡੇ ਸਿੱਖ ਵਿਦਵਾਨਾਂ ਨੇ ਬਚਨ ਕਹਿਣ ਲੱਗੇ, ਬੰਦਿਆ ਅੱਜ ਵੀ ਕਲਯੁਗ ਦਾ ਪ੍ਰਭਾਵ ਪੈ ਰਿਹਾ ਸਾਡੇ ਤੇ, ਇਹ ਨਹੀਂ ਅੰਮ੍ਰਿਤ ਵੇਲੇ ਉੱਠਣ ਦਿੰਦਾ, ਨਹੀਂ ਬੰਦਗੀ ਕਰਨ ਦਿੰਦਾ, ਪਰ ਇਹਨੂੰ ਪਾੜ ਕੇ, ਇਹਨੂੰ ਸੁੱਟ ਕੇ, ਇਹਨੂੰ ਪਣਾ ਰੱਖ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਦੇ ਚਰਨਾਂ ਵਿੱਚ ਪਹੁੰਚ ਜਾ, ਤਾਂ ਹੀ ਤੇਰਾ ਜਨਮ ਸਫਲਾ ਗਿਣਿਆ ਜਾ। ਇਸੇ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਪਤਾ ਕੀ ਕਹਿ ਸਕ, ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤਿਆਰ। ਉਦਮ ਕਰੇ ਭਲਕੇ ਬਰਬਾਦੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾ। ਇਹ ਸਾਰੀ ਵਿਆਖਿਆ ਅੰਮ੍ਰਿਤ ਵੇਲੇ ਨਾਲ ਸੰਬੰਧ ਰੱਖਣ ਵਾਲੀ। ਅੰਮ੍ਰਿਤ ਵੇਲਾ ਬਹੁਤ ਮਹਾਨ ਜੀ, ਜੇ ਅੱਜ ਤੱਕ ਅਸੀਂ ਨਹੀਂ ਨਾ ਸੰਭਾਲਿਆ, ਗੁਰਮੁਖੋ ਸੰਭਾਲ ਲਈਏ ਇਸ ਅੰਮ੍ਰਿਤ ਵੇਲੇ ਨੂੰ। ਅੰਮ੍ਰਿਤ ਵੇਲਾ ਸੰਭਾਲ ਲਵਾਂਗੇ, ਅਸੀਂ ਆਪਣਾ ਆਪ ਸੰਭਾਲ ਲਵਾਂਗੇ। ਜਿਹਨੇ ਆਪਣਾ ਆਪ ਸੰਭਾਲਿਆ, ਉਹ ਆਪਣੇ ਕੁਟੰਬ ਨੂੰ ਵੀ ਸੰਭਾਲ ਲਏਗਾ। ਬੰਦਗੀ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਇਸ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੀਆਂ ਜੀ। ਅੱਜ ਮਹਾਰਾਜ ਜੀ ਨੇ ਉਹ ਬਚਨ ਕਹੇ ਨੇ, ਪਹਿਲਾ ਸਲੋਕ ਪ੍ਰਭਾਤੇ ਪ੍ਰਭ ਨਾਮ ਜਾ। ਪ੍ਰਭਾਤੇ ਦੇ ਅਰਥ ਨੇ ਅੰਮ੍ਰਿਤ ਵੇਲਾ ਹੋ ਗਿਆ, ਪ੍ਰਭ ਦੇ ਅਰਥ ਨੇ ਪਰਮਾਤਮਾ ਨਾਮ ਜਾ। ਬੰਦਿਆ ਸੁੱਤਿਆਂ ਆਇਆ ਸਮਾਂ ਨਾ ਗੱਲਾਂ ਗੁਜ਼ਾਰ ਦੇ, ਇਹ ਸੌਣ ਦਾ ਸਮਾਂ ਨਹੀਂ। ਕਬੀਰ ਸੁੱਤਾ ਕਿਆ ਕਰੇ, ਉੱਠ ਕੇ ਨਾ ਜਪੇ ਹੈ ਮੁਰਾਰ, ਇੱਕ ਦਿਨ ਸੋਵਨ ਹੋਏ ਕੋ ਲਾਂਬੇ ਗੋਂਡ ਪਸਾਰ। ਇੱਕ ਦਿਨ ਸਮਾਂ ਆਉਣਾ ਤੂੰ ਲੰਮੀਆਂ ਲੱਤਾਂ ਤਾਣ ਕੇ ਪੈ ਜਾਣਾ, ਤੈਨੂੰ ਪਰਿਵਾਰ ਨੇ ਉਠਾਉਣਾ, ਤੇਰੇ ਕੋਲ ਉੱਠਿਆ ਨਹੀਂ ਜਾਣਾ। ਜੇ ਹੁਣ ਉੱਠਣ ਦੀ ਸਮਰੱਥਾ ਹੈ ਨਾ, ਤੇ ਉੱਠ, ਅੰਮ੍ਰਿਤ ਵੇਲੇ ਇਸ਼ਨਾਨ ਕਰ, ਪ੍ਰਭਾਤੇ ਪ੍ਰਭ ਨਾਮ ਜਪ,
ਗੁਰ ਕੇ ਚਰਨ ਧਿਆਏ, ਗੁਰੂ ਜੀ ਚਰਨਾਂ ਦਾ ਧਿਆਨ ਧਰਿਆ ਕਰ, ਕਿਉਂਕਿ ਗੁਰੂ ਸਾਨੂੰ ਨਾਮ ਦਾ ਉਪਦੇਸ਼ ਬਖਸ਼ਿਸ਼ ਕਰਦਾ। ਨਾਮ ਜਪਣ ਦੇ ਨਾਲ ਹੋਏਗਾ ਕਿ ਜਨਮ ਮਰਨ ਮਲ ਉਤਰੇ ਸੱਚੇ ਕੇ ਗੁਣ ਗਾਏ। ਭਲਿਆ ਸੱਚੇ ਪਰਮਾਤਮਾ ਦੇ ਗੁਣ ਗਾਇਣ ਕਰਨ ਦੇ ਨਾਲ ਜਨਮਾਂ ਜਨਮਾਤਰਾਂ ਦੀ ਮੈਲ ਉਤਰ ਜਾਂਦੀ ਆ। ਮਹੱਲਾ ਪੰਜਵਾਂ, ਦੇਹ ਅੰਧਾਰੀ ਅੰਧ ਸੁਝੀ ਨਾ ਵਿਹੂਣੀ ਆ। ਜਿਹੜੀ ਦੇਹੀ, ਜਿਹੜਾ ਸਰੀਰ ਨਾਮ ਤੋਂ ਸੱਖਣਾ ਹੈ ਨਾ, ਮਹਾਰਾਜ ਕਹਿਣ ਲੱਗੇ ਉਹ ਸੱਖਣਾ ਸਰੀਰ ਜਿਹੜਾ ਹੈ ਨਾ, ਉਹ ਕਿਸੇ ਕੰਮ ਨਹੀਂ ਆਉਂਦਾ। ਨਾਨਕ ਸਫਲ ਜਨਮ, ਉਸ ਮਨੁੱਖ ਦਾ ਜਨਮ ਸਫਲਾ ਜੇ, ਜੈ ਘਟਬੁੱਠਾ ਸੱਚ ਧਣੀ, ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਆਪ ਪ੍ਰਗਟ ਹੋ ਗਿਆ, ਤੇ ਪਰਮਾਤਮਾ ਸੁੱਤੇ ਹੋਇਆਂ ਦੇ ਅੰਦਰ ਥੋੜਾ ਪ੍ਰਗਟ ਹੋਏਗਾ। ਅੰਮ੍ਰਿਤ ਵੇਲੇ ਉੱਠੇ ਬੱਗਾ, ਬੰਦਗੀ ਕਰੇਗਾ, ਸਿਮਰਨ ਕਰੇਗਾ, ਉਸ ਪਰਮਾਤਮਾ ਦੀ ਯਾਦ ਵਿੱਚ ਜੁੜੇਗਾ, ਤਾਂ ਹੀ ਸਾਡੇ ਹਿਰਦੇ ਵਿੱਚ ਪ੍ਰਗਟ ਹੋਏਗਾ ਨਾ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਗਿਆ ਨਾ, ਉਹਨਾਂ ਦਾ ਜਨਮ ਸਫਲਾ ਹੁੰਦਾ। ਗੁਰਮੁਖ ਪਿਆਰੇ ਨੇ ਅਖੀਰ ਵਿੱਚ ਸ਼ਬਦ ਪਤਾ ਕਿਹੜਾ ਸਰਵਣ ਕਰਵਾਇਆ ਸੀ, ਭਗਤ ਰਵਿਦਾਸ ਸਾਹਿਬ ਦਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਕੋ ਸਹੀਆ ਮੇਰਾ ਮਾਥੇ ਛਤਰ ਤਰੇ, ਜਾਂ ਕਿ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੁਸੀਂ ਟਰੇ, ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਜਿਹੜਾ ਨੀਵਿਆਂ ਨੂੰ ਉੱਚਾ ਕਰਨ ਵਾਲਾ ਪਰਮਾਤਮਾ ਹੈ ਨਾ, ਜਦੋਂ ਕਿਸੇ ਨੀਵੇਂ ਦੇ ਹਿਰਦੇ ਵਿੱਚ ਵੀ ਪ੍ਰਗਟ ਹੋ ਜਾਂਦਾ, ਉਹ ਵੀ ਮਹਾਨ ਬਣ ਜਾਂਦਾ। ਲੋਇਣ ਲੋਈ ਡਿੱਟ ਪਿਆਸ ਨਾ ਬੁਝੇ ਮੂੰਹ ਘਣੀ, ਉਹ ਭਲੇ ਅੱਖਾਂ ਦੀ ਪਿਆਸ ਸਾਰੀ ਜ਼ਿੰਦਗੀ ਨਹੀਂ ਉਹ ਬੁਝਣੀ। ਇਹਨਾਂ ਦੁਨੀਆਂ ਦੇ ਪਦਾਰਥਾਂ ਵੱਲੋਂ ਅੱਖਾਂ ਨੂੰ ਹਟਾ, ਨਾਨਕ ਸੇ ਅੱਖਣੀਆਂ ਬਿਨ ਜਿੰਨੀ ਡਸੰਦ ਮਹਾਂਪਰੀ। ਉਹ ਅੱਖਾਂ ਆਪਣੇ ਅੰਦਰ ਆ ਸਰੀਰ ਦੇ ਵਿੱਚ ਪ੍ਰਭਾਵ ਪਾ ਪਾ ਉਹਨਾਂ ਨੂੰ ਪੈਦਾ ਕਰ ਜਿਨ੍ਹਾਂ ਅੱਖਾਂ ਦੇ ਵਿੱਚ ਪ੍ਰੇਮ ਵਸ ਜਾਏ, ਉਸ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਏ। ਜਿਨ ਜਨ ਗੁਰਮੁਖ ਸੇਵਿਆ ਤਿੰਨ ਸਭ ਸੁਖ ਪਏ, ਜਿਹੜੇ ਗੁਰੂ ਵਾਲੇ ਬਣ ਕੇ ਨਾਮ

ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ ਪਹੁੰਚ ਚੁੱਕੇ ਨੇ, ਉਹਨਾਂ ਦੀ ਰਚਨਾ ਤੋਂ ਸ਼ਬਦ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੋਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਰ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਰਨਾਮ ਜੱਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇਗ ਕੇ ਨਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਕੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਿਹਾ ਨਾ ਚੜਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੈਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋ ਜਾ ਜਾ ਖਾਲਸਾ ਜੀ ਸਾਹਿਬ ਤਹਿਤ ਹਰਿਸ਼ਿਆ ਰਿਆਇਤ ਦੇਖ ਤੇ ਫਤਿਹ ਬਿਰਧ ਕਿਰਪਾਏ ਪਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਨਿਮਾਣਿਓ ਕਿ ਮਾਨ ਨਿਤਾਣਿਓ ਕਿ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰਜੋੜ ਕਰੂੰ ਅਰਦਾਸ ਤੁਤ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੋ ਹੇ ਦੀਵਾਨ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿੱਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਦਰ ਘਰ ਦੀ ਸੇਵ ਬੇਟੀ ਸਿਮਰਨ ਕੌਰ ਰੰਧੇਵ ਦੀ ਪੜ੍ਹਾਈ ਦੀ ਸਫਲਤਾ ਵਾਸਤੇ ਮਹਾਰਾਜ ਜੀ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਬੱਚੀ ਨੂੰ ਪੜ੍ਹਾਈ ਵਿੱਚ ਸਫਲਤਾ ਦੀ ਦਾਤ ਬਖਸ਼ਿਸ਼ ਕਰਨੀ ਜੋਬ ਦੀ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਕੇ ਸਾਦਾ ਕਰਨੀ ਬੇਟਾ ਸ਼ਬਦ ਪਾਂਡੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਅਰਦਾਸ ਬੇਨਤੀ ਬੱਚੀ ਪ੍ਰਿਆ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਲੰਬੀ ਆਯੂ ਵਿਦਿਆ ਦੇ ਦਾਨ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵ ਸੁਰਗਵਾਸੀ ਦਾਦੀ ਗੁਰਭਾਗ ਕੌਰ ਜੀ ਗਾਖਲ ਦਾਦਾ ਸਰਦਾਰ ਕਰਮ ਸਿੰਘ ਗਾਖਲ ਮਾਤਾ ਗੁਰਦੇਵ ਕੌਰ ਗਾਖਲ ਪਿਤਾ ਸਰਦਾਰ ਨਸੀਬ ਸਿੰਘ ਜੀ ਗਾਖਲ ਮਹਾਰਾਜ ਜੀ ਪਰਿਵਾਰ ਵੱਲੋਂ ਸਰਦਾਰ ਅਮੋਲਕ ਸਿੰਘ ਗਾਖਲ ਸਮੂਹ ਪਰਿਵਾਰ ਵੱਲੋਂ ਸਰਦਾਰ ਇਕਬਾਲ ਸਿੰਘ ਗਾਖਲ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਧੰਨਵਾਦ ਕਰਦੇ ਹੋਏ ਮਹਾਰਾਜ ਜੀ ਪਰਿਵਾਰ ਵੱਲੋਂ ਗੁਰੂ ਘਰ ਵਾਸਤੇ $500 ਭੇਟਾ ਕੀਤੇ ਕਿਰਪਾ ਕਰਨੀ ਪਰਿਵਾਰ ਦੀ ਸੇਵਾ ਦਰ ਪ੍ਰਵਾਨ ਕਰਨੀ ਖਜ਼ਾਨੇ ਭਰਪੂਰ ਕਰਨੇ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰਦਾਰ ਇਕਬਾਲ ਸਿੰਘ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਲੰਬੀ ਆਯੂ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ। ਸੋਹਿਲਾ ਸਵਿਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਵੜੇ ਸੰਭਾਲੀਅਨ ਦੇਖੇਗਾ ਦੇਵਨਹਾਰ। ਤੇਰੇ ਦਾਨੈ ਕੀਮਤ ਨਾ ਪਵੈ ਤਿਸਦਾਤੇ ਕਮਣ ਸੰਭਾਰ। ਸੰਬਤ ਸਾਹਾ ਲਿਖਿਆ ਮਿਲ ਕਿਰਪਾ ਵੋ ਤੇਲ, ਦੇਹ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ। ਰਾਗਾਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸ ਵਿੱਚ ਸੀਆਂ ਘੜੀਆਂ ਪਹਿਰਾ ਤਿੱਤੀ ਵਾਰੀ, ਮਾਹੋ ਹੋਆ ਸੂਰ ਜੇ ਕੁਰਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਣ ਚਵਰੋ ਕਰੇ, ਸਗਲ ਬੰਦਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸਬਦ ਵਾਜੰਤ ਪੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤ ਨਨਾਇਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨੰਦਨ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕਹੁ, ਹੋਇ ਜਾਤੇ ਤੇਰਾ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਪਉ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੀ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਓ। ਸਾਖਤ ਹਰ ਰਸ ਸਾਧਨਾ ਜਾਣਿਆ, ਅੰਤਨੇ ਅੰਤਰ ਹਉ ਮੈਂ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੈ, ਦੁਖ ਜਨਮ ਮਰਨ ਭਉ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬਿਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾਂ ਖਾਟ ਚਲੋ ਹਰਲਾਹ, ਆ ਗਏ ਬਸਨ ਸੁਹੇਲਾ। ਆਉਦ ਘਟੈ ਦਿਨ ਸੁਰੈ ਨਾਰੇ, ਮਨ ਗੁਰਮਿਲ ਕਾਜ ਸੁਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ, ਮਹਿ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆਵੈ ਇਹੋ ਰਾਸਿਆ, ਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਾਹਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ।

विछुड़ चूटा खावे। सो सिख सखा बंदप है पाई, जे गुर के पाणे विच आवे।

ਪਾਓ। ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁੱਲਾ ਸੈਂਸਾਰਾ।

कोई न किस ही केरा। गुरमुख महल पायन गुण गावन, निज घर हुए बसेरा।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾ ਖਾਵੈ ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਫਿਰ ਪਛੋਤਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਤਰਸ ਕੀਤਾ ਹੈ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ, ਪਾਵਨ ਪ੍ਰਕਾਸ਼ ਵੇਲੇ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੋਰਠ ਰਾਗ ਵਿੱਚ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਤਾਰ ਪਿਤਾ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਸ਼ਬਦ, ਸਤਿਗੁਰੂ ਜੀ ਦੇ ਪਾਵਨ ਅੰਗ 601 ਅਤੇ 2 ਪਰ ਸੁਭਾਇਮਾਨ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਵਿੱਚ ਇਹੀ ਕਿਰਪਾ ਬਖਸ਼ਿਸ਼ ਕੀਤੀ ਹੈ ਕਿ ਹੇ ਭਾਈ, ਉਹੀ ਗੁਰੂ ਦਾ ਪਿਆਰਾ ਹੈ, ਉਹੀ ਗੁਰੂ ਦਾ ਸਿੱਖ ਹੈ, ਉਹੀ ਗੁਰੂ ਦਾ ਸੰਬੰਧੀ ਮੰਨਿਆ ਜਾਂਦਾ ਹੈ ਗੁਰੂ ਵੱਲੋਂ, ਜਿਹੜਾ ਗੁਰੂ ਹੁਕਮ ਵਿੱਚ, ਗੁਰੂ ਭਾਣੇ ਵਿੱਚ, ਗੁਰੂ ਰਜ਼ਾ ਵਿੱਚ ਸਤ ਕਰਕੇ ਤੁਰਦਾ ਹੈ, ਜੋ ਹਉ ਕਰਕੇ ਆਪਣਾ ਭਾਣਾ ਮਨਾਉਂਦਾ ਹੈ, ਆਪਣੀ ਮਰਜ਼ੀ ਨਾਲ ਚੱਲਦਾ ਹੈ, ਆਪਣੀ ਹੰਗਤਾਂ ਨੂੰ ਅੱਗੇ ਰੱਖਦਾ ਹੈ, ਉਹ ਗੁਰੂ ਤੋਂ ਟੁੱਟਿਆ ਹੋਇਆ ਹੈ, ਵਿਛੜਿਆ ਹੋਇਆ ਹੈ, ਤੇ ਗੁਰੂ ਤੋਂ ਟੁੱਟਿਆ, ਗੁਰੂ ਤੋਂ ਮੁਨਕਰ ਮਨੁੱਖ ਸਦਾ ਜੀਵਨ ਵਿੱਚ ਚੋਟਾ ਖਾਂਦਾ ਹੈ, ਜੰਮਣ ਮਰਨ ਦੇ ਦੁੱਖ ਨੂੰ ਭੋਗਦਾ ਹੈ। ਜਿਸ ਨੇ ਗੁਰੂ ਰਜ਼ਾ ਨੂੰ ਮੰਨ ਲਿਆ, ਗੁਰੂ ਭਾਣੇ ਨੂੰ ਮੰਨ ਲਿਆ, ਉਹਦਾ ਜੀਵਨ ਸੁਹੇਲਾ ਹੋ ਜਾਂਦਾ ਹੈ, ਸੌਖਾ ਹੋ ਜਾਂਦਾ ਹੈ, ਆਨੰਦਮਈ ਹੋ ਜਾਂਦਾ ਹੈ। ਗੁਰੂ ਕਿਰਪਾ ਸਦਕਾ ਉਸਨੂੰ ਪ੍ਰਭੂ ਦੀ ਪ੍ਰਾਪਤੀ, ਪਰਮੇਸ਼ਵਰ ਦੀ ਲਖਤਾ ਹੋ ਜਾਂਦੀ ਹੈ। ਗੁਰੂ ਹੁਕਮ ਵਿੱਚ ਚੱਲਿਆ ਹੀ ਸਾਰੇ ਸੁੱਖ, ਸਾਰੇ ਆਨੰਦ ਉਸਨੂੰ ਪ੍ਰਾਪਤ ਹੁੰਦੇ ਹਨ। ਸੋ ਸਤਿਗੁਰ ਦੀ ਕਿਰਪਾ, ਸਤਿਗੁਰ ਦੀ ਬਖਸ਼ਿਸ਼, ਸਤਿਗੁਰ ਦੀ ਰਹਿਮਤ ਸਭਨਾ ਉੱਪਰ ਹੈ। ਪਰ ਜਿਹਾ ਕੋਈ ਭਾਵਨਾ ਕਰਕੇ ਗੁਰੂ ਨੂੰ ਚਿਤਵਦਾ ਹੈ, ਉਸੇ ਤਰ੍ਹਾਂ ਦੀ ਭਾਵਨਾ ਦੇ ਨਾਲ ਗੁਰੂ ਦੁਆਰਾ ਉਸਨੂੰ ਫਲ ਮਿਲਦਾ ਹੈ। ਗੁਰੂ ਸਭ ਤੇ ਦਇਆਲ ਹੈ, ਸਭ ਤੇ ਕਿਰਪਾਲ ਹੈ, ਪਰ ਆਪਣੀ ਭਾਵਨਾ, ਆਪਣੀ ਸਮਰੱਥਾ, ਆਪਣੀ ਨੀਅਤ, ਆਪਣੀ ਬਿਰਤੀ ਦੇ ਰਾਹੀਂ ਗੁਰੂ ਪਾਸੋਂ ਫਲ, ਗੁਰੂ ਪਾਸੋਂ ਕਿਰਪਾ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਗੁਰਮੁਖ ਦੀ ਬਿਰਤੀ ਭਾਣੇ ਦੀ ਹੈ, ਉਹ ਆਨੰਦ ਮਾਣਦਾ, ਮਨਮੁਖ ਦੀ ਬਿਰਤੀ ਹੰਗਤਾ ਦੀ ਹੈ, ਉਹ ਦੁੱਖ ਤੇ ਚੋਟਾਂ ਪ੍ਰਾਪਤ ਕਰਦਾ। ਗੁਰੂ ਕਿਰਪਾ ਕਰੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੁਣ ਆਪਾਂ ਜੁੜਨਾ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ।

ਪ੍ਰਭੂ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਨ ਹਾਰ ਨਾਮ ਸਤ ਸਤਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਵਿਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ ਬਸਤ ਮਾਹੇ ਲੈ ਬਸਤ ਗਡਾਈ ਤਾਕੂ ਭਿੰਨ ਨਾ ਕਹਿਣਾ ਜਾਈ ਬੁਝੈ ਬੁਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ

ਆਪਹਿ ਕੌਤਕ ਕਰੈ ਅਨਦ ਚੂਜ, ਆਪਹਿ ਰਸ ਭੋਗਨ ਨਿਰਯੋਗ। ਜਿਸ ਭਾਵੈ ਤਿਸੇ ਆਪਨ ਨਾਹੀਂ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ। ਬੇਸੁਮਾਰ ਅਥਾਹ ਗੰਤੇ ਅਤੁਲੈ, ਜਿਉਂ ਬੁਲਾਵਹੁ ਹੋ

ਆਖਹਿ ਆਖਣ ਪਾਹੇ, ਕਿਤੇ ਕਹਿ ਕਹਿ ਉਠ ਉਠ ਜਾਹੇ। ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇ, ਜੇ ਵੜ ਭਾਵੈ ਤੇ ਵੜ ਹੋਏ। ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕਿਤੇ ਵਾਵਣ ਹਾਰੇ, ਕਿਤੇ ਰਾਗ ਪਰੀ ਸਿਉ ਕਹੀਅਨ, ਕਿਤੇ ਗਾਵਣ ਹਾਰੇ। ਗਾਵੈ ਤੁਹਨੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸਰ ਬਰਮਾ ਦੇਵੀ ਸੋਹਨ ਸਦਾ ਸੁਵਾਰੇ। ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਨ ਪੰਡਤ ਪੜਨ ਰਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵੈ ਮੋਹਣੀਆਂ ਮਨ ਮੋਹਨ, ਸੁਰਗਾ ਮਸ਼ ਪਿਆਲੇ। ਗਾਵਨ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵੈ ਜੋਧ ਮਹਾਬਲ ਸੂਰਾ, ਗਾਵੈ ਖਾਣੀ ਚਾਰੇ। ਗਾਵੈ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਤਾਰੇ। ਸੇਈ ਤੁਧ ਨੋ ਗਾਵੈ, ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕਿਤੇ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਾਚੋ, ਸਾਹਿਬ ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰ ਸੀ, ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ, ਸਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬੇਭੂਤ। ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਹਿ ਨਾਦ। ਆਪ ਨਾਥ ਨਾਥੀ ਸਭ ਜਾਕੀ, ਰਿਧ ਸਿਧ ਅਵਰਾ ਸਾਧ। ਸੰਜੋਗ ਵਿਜੋਗ ਦੋਏ ਕਾਰ ਚਲਾਵਹਿ, ਲਿਖਿਆ ਵੈ ਭਾਗ ਆਦੇਸ਼ ਤਿਸੈ ਆਦੇਸ਼। ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤੇ ਸੁਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨ ਆਵੈ, ਬਹੁਤਾ ਇਹੋ ਵੇਡਾਣ। ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਇੱਕ ਦੂਜੀ ਬਹੁ ਲੱਖ ਹੋਏ, ਲੱਖ ਹੋਵੈ ਲੱਖ ਵੀਸ। ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਏਤ ਰਾਹੇ ਪਤ ਪਵੜੀਆਂ, ਚੜੀਐ ਹੋਏ ਅਕੀਸ। ਸੁਣ ਗਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜਮਾਲ ਮਨ ਸੋਰ। ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸਾਨ। ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖ ਹੋ ਕਰਮ। ਕਿਤੇ ਪਵਣ

ਪਾਣੀ ਵੈਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹ ਮਰ ਹੈ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤੇ ਤੁਟਾਲ ਘੜੀਐ ਸ਼ਬਦ।

ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ। ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ, ਜਿਸ ਦੀਆਂ ਏ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ, ਜਿਤ ਘਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਹੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੈ ਨਾਨਕ ਲਿਵੈ ਬਾਜਹੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰੈ ਦਹਿ ਦੇਸੋ, ਇੱਕ ਨਾਮ ਲਾਗ ਸੁਆਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਪਾਣਾ ਭਾਵੇ, ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈ ਐ, ਤਾਨ ਮਾਨ ਧਾਨ ਸਭ ਸੌਂਪ ਗੁਰ ਕਉ, ਹੁਕਮ ਮੰਨੇ ਐ ਪਾਈ ਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਹੋ ਸੱਚੀ ਬਾਣੀ, ਕਹੈ ਨਾਨਕ ਸੁਣੋ ਸੰਤੋ ਹੋ, ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹਉ, ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੁ ਆਖ ਵਖਾਣਾਏ, ਆਖੈ ਹੈ ਤਾਂ ਵੇਖਾ ਹੈ, ਸਭ ਤੂੰ ਹੈ ਜਿਨ ਜਗਤ ਉਪਾਇਆ, ਕਹੈ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ,
ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰ ਸੁਣ ਆਇਆ ਲਾਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਾਂ ਕੇਰੀ ਬਿਖਮ ਮਾਰਗ ਚੱਲਣਾ ਲਾਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਅਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵ ਚਲਹੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚੱਲੈ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤਿਆਵਹੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ਇਹੋ ਸੋਹੇਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਹਿ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੁ ਸ਼ਬਦ ਲਾਗਹੋ ਹਰ ਸਿਉ ਰਹੋ ਚਿਤ ਲਾਏ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲਗਾ ਮਰਨ ਮਨਹੋਂ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰ ਹੈ ਜਿਉਂ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣ ਗੁਰ ਬਿਨ ਅਵਰ ਨ ਜਾਣੈ ਕੋਏ ਕਹੈ ਨਾਨਕ ਸੁਣੋ ਸੰਤੋ।

ਐ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇ ਕੀਆਂ ਜਾਏ। ਅਨੇਕ ਜੂਨੀ ਭਰਮ ਆਵੈ ਵਿਣ ਸਤਿਗੁਰ ਮੁਕਤ ਨਾ ਪਾਏ ਫਿਰ

ਵਿਣ ਸਤ ਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰਿੰਗ ਪਾਣੀ, ਕਹੇ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ, ਹੋਰ ਕੱਚੀ ਬਾਣੀ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨ ਜਾਣੀ। ਚਿਤ ਜਿਨ ਕਾ ਹਿਰ ਲਇਆ ਮਾਇਆ, ਬੋਲਣ ਭੈ ਰਵਾਣੀ। ਕਹੇ ਨਾਨਕ ਸਤਿਗੁਰੂ ਬਾਝੋਂ, ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਆਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸੇਵ ਸਾਕਤ ਆਪ ਉਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ, ਏਕਸ ਸਿਉ ਲਿਵਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ। ਗੁਰੂ ਬਾਜੋ ਤਤੈ ਸਾਰ ਨਾ ਜਾਣੀ, ਤਿਹ ਗੁਣੀ ਸੰਸਾਰ ਭ੍ਰਮ ਸੁਤਾ, ਸੁਤਿਆਂ ਰਹਿਣ ਵਿਹਾਣੀ। ਗੁਰ ਕਿਰਪਾ

ਜਿਸਨੂੰ ਅਨ ਦਿਨ ਹਰ ਲੇਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤ ਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨਾਉ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨ ਹੋ ਵਿਸਾਰੀਐ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾਤ ਇਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ, ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪੇ ਹੋ ਜੀਓ ਹੋ ਲਾਹਾ ਖੱਟੇ ਹੋ ਦਿਹਾੜੀ। ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅਨ ਰਾਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਾਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ। ਕਹੇ ਨਾਨਕ ਹੋਰ ਆਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ। ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾ

ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਏਕੋ ਹੈ, ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਆਨ ਦਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸਾਚੋ ਅਲਖ ਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੈ ਸੁਣਨੈ ਨੋ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ, ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵਨਿਧ, ਤਿਸ ਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕ ਹਰ ਪਿਆਰਾ, ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਇਹੋ ਸਾਚਾ ਸੋਹੇਲਾ, ਸਾਚੈ ਕਰ ਗਾਵੋ, ਗਾਵੋ ਤਾਂ ਸੋਹੇਲਾ ਘਰ ਸਾਚੈ, ਜਿੱਥੇ ਸਦਾ ਸੱਚ ਧਿਆ ਵਹੇ, ਸੱਚੋ ਧਿਆ ਵਹਿ ਜਾ ਤੁਦ ਭਾਵ ਹੈ, ਗੁਰਮੁਖ ਜਿਨਾ ਬੁਝਾ ਵਹੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਆਰਤਾ।

सगल समगरी तुमर सूतर तारी तुम ते हो ए सुआ गया कारी।

ਸ੍ਰੀ ਵਾਹਿਗੁਰੂ। ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ, ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜੁਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਤ ਨਾਮ ਕੇ ਜਹਾਜ, ਚਵਰ ਤਾਕਤ ਸ਼ਤਰ ਦੇ ਮਾਲ

ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਵੱਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਵੱਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿਤ ਆਵੇ ਜੀ। ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ ਸੱਚੇ ਪਿਤਾ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ। ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਮਹਾਰਾਜ ਜੀ। ਸਤਿਗੁਰੂ ਜੀ

ਭਾਵ ਸਮੂਹ ਸਾਧ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸੇ ਦੁੱਖ ਕੇਸਾਂ ਸਵਾਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਕਰੋ ਸਿੱਖੀ ਸਿਹਤਕ ਭਰੋਸਾ, ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਗੁਰਮਤ ਅਨੁਸਾਰ ਭਾਵਨਾਵਾਂ ਸੰਪੂਰਨ ਕਰਨੀਆਂ। ਸਤਿਗੁਰ ਸੱਚੇ ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਣਾ, ਜੋ ਸੰਗਤਾਂ ਘਰਾਂ ਦੇ ਵਿੱਚ ਬੈਠੀਆਂ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਮਹਾਰਾਜ ਜੀ ਤਿਨਾਂ ਦੀ ਅਰਦਾਸ ਮੇਰ ਭਰੇ ਹੱਥ ਰੱਖਣਾ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਵਿਦਿਆ ਦਾ ਦਾਨ ਬਖਸ਼ਿਸ਼ ਕਰਨਾ, ਮਹਾਰਾਜੀ ਬਾਣੀ ਅਤੇ ਬਾਣੀ ਦੇ ਨਾਲ ਜੋੜਨਾ, ਸਾਧ ਸੰਗਤ ਦੀ ਸੇਵਾ ਵਿੱਚ ਰਲਾਉਣਾ, ਮਹਾਰਾਜੀ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰ ਜੀ ਕੋਟਾਨ ਕੋਟ ਸ਼ੁਕਰ ਹੈ, ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਮੂਹ ਸਾਧ ਸੰਗਤ ਦੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਮਿਹਰ ਭਰਿਆ ਹੱਥ ਰੱਖ ਕੇ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਦਰ ਘਰ ਦੇ ਟਹਿਲੀਆਂ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਮਿਹਰ ਭਰਿਆ ਹੱਥ ਰੱਖਣਾ, ਆਪਣੇ ਦਰ ਦਰਬਾਰ ਦੀ ਭੈ ਅਤੇ ਭਾਵਨੀ ਬਖਸ਼ਿਸ਼ ਕਰਨੀ। ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਮਹਾਰਾਜ ਦੇਗ ਪ੍ਰਸ਼ਾਦ ਹਾਜ਼ਰ ਕੀਤਾ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਾਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ। ਕਰੋ ਕਿਰਪਾ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਕਾ ਨਾਮ ਚੇਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰ ਪਾਸ ਬੇਨੰਤੀ ਆ ਮਿਲੈ ਨਾਮ ਆਧਾਰਾ ਤੁਠਾ ਸੱਚਾ ਪਾਤਸ਼ਾਹ ਪਾਪ ਗਇਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ

ਫਤਿਹ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੈ ਆਪਣੇ ਭਾਣੇ ਜੋ ਚੱਲੈ ਭਾਈ ਵਿਛੁੜ ਚੋਟਾਂ ਖਾਵੈ ਬਿਨ ਸਤਿਗੁਰ।

0: ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਤੰਤਾਂ ਦੇ ਯੋਗ ਹੋ, ਜੋ ਆਪਣੇ ਕੰਮ ਧੰਦਿਆਂ ਵਿੱਚੋਂ ਸਮਾਂ ਕੱਢ ਕੇ ਗੁਰੂ ਕੀ ਹਜ਼ੂਰੀ ਦੇ ਵਿੱਚ ਹਾਜ਼ਰੀ ਭਰਦੇ ਹੋ। ਸਤਿਗੁਰੂ ਜੀ ਰਹਿਮਤ ਕਰਨ, ਸਾਰੀਆਂ ਹੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ, ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਗਾਸ ਅਤੇ ਦੁੱਖਾਂ ਦਾ ਨਾਸ਼ ਸਤਿਗੁਰੂ ਜੀ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣ ਲੱਗੇ ਨੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦਾ ਹਜ਼ੂਰੀ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

0: ਨਾਨਕ ਸੱਚ ਤੇ ਆਇਨ ਸੱਚ ਜੋ ਮਰ ਜਮੈ ਸੋ ਕੱਚ ਨਾ ਕੱਚ ਮਹਲਾ ਪਹਿਲਾ
1: ਵੱਡੀ ਵਡਾਈ ਜਾ ਵੱਡਾ ਨਾਉ ਵੱਡੀ ਵਡਾਈ ਜਾ ਸੱਚ ਨੇ ਆਉ ਵੱਡੀ ਵਡਾਈ ਜਾਣੇ ਚਲ ਥਾਉ ਵੱਡੀ ਵਡਾਈ ਜਾਣੇ ਆਲਾਓ ਵੱਡੀ ਵਡਾਈ ਬੁਝੇ ਸਭ ਪਾਓ ਵੱਡੀ ਵਡਾਈ ਜਾਂ ਪੁੱਛਣਾ ਦਾਤ ਵੱਡੀ ਵਡਾਈ ਜਾਂ ਆਪੇ ਆਪ ਨਾਨਕ ਕਰਨਾ ਕਥਨੀ ਜਾਏ ਕੀਤਾ ਕਰਨਾ ਸਰਬਰ ਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ

ਸਿਮਰਨ ਸਨਮਾਨ ਜੋ ਗੁਰੂ ਪਿਆਰੇ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਤੁਹਾਡੇ ਪਾਪੀ ਹੋ, ਤਨਤਾ ਦੇ ਯੋਗ ਹੋ, ਜੋ ਕਿ ਰੱਬੀ ਬਾਣੀ ਨਾਲ ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਡਾ ਤੁਹਾਡਾ ਗਾਵਿਆ ਸੁਣਿਆ ਥਾਂਏ ਪਾ ਦੇਣ। ਸਭਨਾਂ ਨੂੰ ਸਤਿਗੁਰੂ ਸੱਚੇ ਪਿਤਾ ਜੀ ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣ, ਨਾਮ ਬਾਣੀ ਨਾਲ ਜੋੜੀ ਰੱਖਣ, ਚੜ੍ਹਦੀਆਂ ਕਲਾਮ ਬਖਸ਼ਿਸ਼ ਕਰਨ। ਆਓ ਪਿਆਰ ਸਾਹਿਤ ਅੱਜ ਦੇ ਮੁੱਖ ਵਾਕ ਦੀ ਹੁਣ ਕਥਾ ਸਰਵਣ ਕਰੀਏ ਜੀ। ਦੱਸ ਰਿਹਾ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਪ੍ਰਭ ਦਾਤਾਉ ਦਾਤਾਰ ਪਰਿਉ ਜਾਚਕ ਇੱਕ ਸਰਣਾ ਮਿਲੈ ਦਾਨ ਸੰਤਰੇਨ ਜਿਹ ਲਗ ਭਵ ਜਲ ਤਰਨਾ ਬਿਨਤ ਕਰੂੰ ਅਰਦਾਸ ਸੁਨਹੋ ਜੇ ਠਾਕੁਰ ਪਾਵੈ ਦੇਹ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ

ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਕਿਰਪਾਲੂ ਦਾਤਾਰ ਜੀ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ, ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ। ਗੁਰੂ ਕਿਰਪਾ ਗੁਰੂ ਬਖਸ਼ਿਸ਼ ਸਦਕਾ ਨਿਤਾਂ ਪ੍ਰਤੀ ਸ਼ਰਧਾ ਭਾਵਨਾ ਸਹਿਤ ਗੁਰੂ ਚਰਨਾਂ ਦੀ ਹਾਜ਼ਰੀ ਭਰਦੇ ਹੋ। ਗੁਰਦੇਵ ਜੀ ਦੇ ਪਾਵਨ ਦਰਬਾਰ ਅੰਦਰ ਸੱਜ ਬੈਠ ਕੇ ਅੰਮ੍ਰਿਤ ਬਾਣੀ ਦੇ ਲਾਹੇ ਪ੍ਰਾਪਤ ਕਰਦੇ ਹੋ। ਪਿਆਰ ਸਹਿਤ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਆਪ ਜੀਆਂ ਨੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਤਿਨਾਂ ਦੇ ਜਥੇ ਪਾਸੋਂ ਸਰਵਨ ਕੀਤੇ ਹਨ। ਉਪਰੰਤ ਅੱਜ ਜੋ ਸਤਿਗੁਰਾਂ ਨੇ ਪ੍ਰਕਾਸ਼ਮਾਨ ਹੋ ਕਰਕੇ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ, ਉਸ ਸ੍ਰੀ ਮੁਖ ਵਾਕ ਦੇ ਪਾਠ ਆਪ ਜੀ ਨੇ ਸਰਵਨ ਕੀਤੇ ਹਨ। ਗੁਰੂ ਕਿਰਪਾ ਸਦਕਾ ਅੰਮ੍ਰਿਤ ਸ਼ਬਦ ਦੀ ਆਪਾਂ ਵਿਚਾਰ ਕਰਨੀ ਹੈ ਕਿ ਗੁਰੂ ਸਾਹਿਬ ਜੀ ਨੇ ਅੱਜ ਦੇ ਇਸ ਪਾਵਨ ਹੁਕਮ ਵਿੱਚ ਸਾਡੇ ਪ੍ਰਤੀ ਕੀ ਉਪਦੇਸ਼ ਦਿੱਤਾ ਹੈ, ਕੀ ਸਿੱਖਿਆ ਦਿੱਤੀ ਹੈ। ਇਹ ਪਾਵਨ ਸ਼ਬਦ ਤੀਸਰੇ ਗੁਰਦੇਵ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ 66 ਰਾਗ ਅੰਦਰ ਦਰਜ ਹਨ। ਗੁਰੂ ਸਾਹਿਬ ਜੀ ਦੇ ਪਵਿੱਤਰ ਅੰਗ 601 ਅਤੇ 2 ਉੱਪਰ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਸ਼ਬਦ ਦਾ ਮੂਲ ਭਾਵ ਹੈ, ਕੇਂਦਰੀ ਭਾਵ ਹੈ, ਉਹ ਇਹ ਰੱਖਿਆ ਹੈ ਕਿ ਜਿਹੜੇ ਹਰੀ ਦੇ ਦਾਸ ਨੇ, ਹਰੀ ਦੇ ਸੇਵਕ ਨੇ, ਗੁਰਮੁਖ ਪਿਆਰੇ ਨੇ, ਉਹ ਸਦਾ ਸੁਖੀ ਵੱਸਦੇ ਨੇ, ਸਦਾ ਹੀ ਉਹਨਾਂ ਦੇ ਜੀਵਨ ਅੰਦਰ ਸੁੱਖ ਹੈ, ਆਨੰਦ ਹੈ, ਕਿਸੇ ਤਰ੍ਹਾਂ ਦੀ ਉਹਨਾਂ ਦੇ ਮਨ ਅੰਦਰ ਤੌਖਲਾ ਵਿਚਾਰ ਦੁੱਖ ਨਹੀਂ, ਤੇ ਉਹ ਸੁਹੇਲੇ ਵੱਸਦੇ ਨੇ। ਉਹਦਾ ਕਾਰਨ ਕੀ ਹੈ, ਕਿਉਂ ਉਹਨਾਂ ਨੂੰ ਸੁੱਖ ਹੈ, ਬਾਕੀ ਦੁਨੀਆਂ ਨੂੰ ਕਿਉਂ ਨਹੀਂ, ਉਹ ਫਿਰ ਇਹ ਸਾਰੇ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਕਿ ਸੁੱਖ ਦਾ ਕਾਰਨ ਕੀ ਹੈ। ਆਓ ਗੁਰੂ ਕਿਰਪਾ ਸਦਕਾ ਆਪਾਂ ਅੰਮ੍ਰਿਤ ਬਾਣੀ ਦੇ ਸ਼ਬਦ ਦੀ ਵਿਚਾਰ ਨਾਲ ਜੁੜੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੋ। ਪਿਆਰ ਸਹਿਤ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜੋ ਪਾਵਨ ਸ਼ਬਦ ਦਾ ਰਹਾਓ ਵਾਲਾ ਬੰਦ ਹੈ ਨਾ, ਹਰ ਕੇ ਦਾਸ ਸੁਹੇਲੇ ਪਾਈ। ਸੁਹੇਲੇ ਦਾ ਅਰਥ ਹੁੰਦਾ ਹੈ ਸੌਖਾ ਹੋਣਾ, ਸੌਖ ਵਿੱਚ ਰਹਿਣਾ, ਸੌਖ ਦਾ ਅਰਥ ਹੈ ਸੁਖੀ ਰਹਿਣਾ। ਸੁਹੇਲੇ ਤੋਂ, ਸੌਖ ਤੋਂ ਹੀ ਸੁਖੀ ਸ਼ਬਦ ਬਣਿਆ। ਇਹ ਬੰਦੇ ਦੀ ਮੂਲ ਇੱਛਾ ਹੈ। ਕੋਈ ਵੀ ਕਰਮ ਬੰਦਾ ਕਰਦਾ ਹੈ, ਉਹਦੇ ਪਿੱਛੇ ਮਨੁੱਖ ਦੀ ਇੱਕ ਭਾਵਨਾ ਹੀ ਕੰਮ ਕਰਦੀ ਹੈ ਵੀ ਇਹ ਕੰਮ ਕੀਤਿਆਂ ਮੈਨੂੰ ਸੁੱਖ ਮਿਲੇਗਾ ਕਿ ਨਹੀਂ ਮਿਲੇਗਾ, ਇਸ ਕਾਰਜ ਵਿੱਚ ਆਨੰਦ ਹੈ ਕਿ ਨਹੀਂ ਹੈ। ਫਿਰ ਆਨੰਦ ਵੀ ਕਈ ਤਰੀਕਿਆਂ ਦਾ, ਇੱਕ ਸਰੀਰ ਦੇ ਸੁੱਖ ਨੇ, ਉਹਨਾਂ ਨੂੰ ਸਰੀਰਕ ਸੁੱਖ ਕਿਹਾ ਜਾਂਦਾ, ਫਿਰ ਇੱਕ ਮਾਨਸਿਕ ਸੁੱਖ ਹੈ, ਇੱਕ ਆਤਮਿਕ ਸੁੱਖ ਹੈ। ਸਰੀਰ ਦਾ ਸੁੱਖ ਐਸਾ ਹੈ ਵੀ ਕਈ ਪਦਾਰਥ ਨੇ ਸੰਸਾਰ ਵਿੱਚ ਜਿਹੜੇ ਸਰੀਰ ਨੂੰ ਸੁੱਖ ਦਿੰਦੇ ਨੇ, ਜਿਨ੍ਹਾਂ ਨੂੰ ਭੌਤਿਕ ਪਦਾਰਥ ਆਪਾਂ ਕਹਿੰਦੇ ਹਾਂ। ਮੰਨ ਲਓ ਭੋਜਨ ਛਕਿਆ ਹੈ, ਭੋਜਨ ਛਕਣ ਦੇ ਨਾਲ ਸਰੀਰ ਨੂੰ ਸੁੱਖ ਮਿਲਦਾ ਪਿਆ, ਮਨ ਨੂੰ ਆਨੰਦ ਮਿਲਦਾ ਪਿਆ, ਜਾਂ ਹੋਰ ਦੁਨੀਆਂ ਦੇ ਸਰੀਰਕ ਸੁੱਖ ਅਸੀਂ ਮੰਨਦੇ ਹਾਂ, ਉਹਨਾਂ ਸਾਰਿਆਂ ਨੂੰ ਅਸੀਂ ਸਰੀਰ ਦੇ ਵਿੱਚ ਆਰਾਮ ਨਾਲ ਕਿਤੇ ਰਹਿਣਾ, ਆਰਾਮ ਦਾ ਖਾਣਾ, ਆਰਾਮ ਦਾ ਪਾਣਾ, ਇਹ ਸਾਰਾ ਕੁਝ ਜਿਹੜਾ ਹੈ ਸਰੀਰਕ ਸੁੱਖਾਂ ਨਾਲ ਇਹਦਾ ਸੰਬੰਧ ਹੈ। ਤੇ ਬੰਦਾ ਸਰੀਰ ਦੇ ਸੁੱਖ ਵੀ ਭਾਲਦਾ ਹੈ ਕਿ ਮੇਰੇ ਪਾਸ ਹਰ ਚੀਜ਼ ਸਰੀਰ ਦੀ ਸਹੂਲਤ ਵਾਸਤੇ ਚੰਗੀ ਤੋਂ ਚੰਗੀ ਹੋਵੇ, ਮੈਂ ਸੌਖਾ ਹੋਵਾਂ, ਸੁਹੇਲਾ ਹੋ ਜਾਵਾਂ। ਫਿਰ ਦੂਸਰਾ ਹੁੰਦਾ ਮਨ ਦਾ ਸੁੱਖ। ਮਨ ਦੇ ਸੁੱਖ ਦੇ ਲਈ ਬੰਦਾ ਸੋਚਦਾ ਵੀ ਮੇਰੇ ਆਲੇ ਦੁਆਲੇ ਜੋ ਵੀ ਹਨ,
ਭੈਣ ਭਰਾ ਸਕੇ ਸੰਬੰਧੀ ਸੱਜਣ ਮਿੱਤਰ ਉਹਨਾਂ ਦੀ ਵਿਚਾਰ ਮੇਰੀ ਵਿਚਾਰ ਨਾਲ ਰਲੇ, ਮੈਂ ਉਹਨਾਂ ਦੀ ਗੱਲ ਮੰਨ ਸਕਦਾ ਹੋਵਾਂ, ਉਹ ਮੇਰੀ ਵਿਚਾਰ ਮੰਨ ਸਕਦੇ ਹੁਣ, ਮੈਂ ਆਪਣੀ ਮਨਾ ਸਕਦਾ ਹੋਵਾਂ। ਮਨ ਦੇ ਵਿਚਾਰਾਂ ਵਿੱਚ ਕਦੀ ਮੇਰੇ ਮਨ ਵਿੱਚ ਇਹ ਸੋਚ ਪਰੇਸ਼ਾਨੀ ਵਾਲੀ ਚਿੰਤਾ ਵਾਲੀ ਅੱਗੇ ਦੀ ਨਾ ਆਵੇ, ਕਿਉਂਕਿ ਸਰੀਰ ਤਾਂ ਵਰਤਮਾਨ ਦਾ ਹੀ ਸੁੱਖ ਮਾਣਦਾ ਨਾ। ਭੋਜਨ ਦਾ ਥਾਲ ਪਿਆ, ਭੁੱਖ ਲੱਗੀ, ਇਹ ਸਰੀਰ ਛਕੇਗਾ ਤੇ ਆਨੰਦ ਮਿਲੇਗਾ, ਪਰ ਜ਼ਰੂਰੀ ਨਹੀਂ ਕਿ ਉਸ ਵਕਤ ਮਨ ਆਨੰਦ ਵਿੱਚ ਹੋਵੇ। ਮਨ ਜਿਹੜਾ ਹੈ ਉਸ ਵਕਤ ਅੱਗੇ ਦੀ ਕੋਈ ਚਿੰਤਾ ਵਿੱਚ ਹੋ ਸਕਦਾ। ਨਿਵਾਲੇ ਮੁੱਖ ਚ ਜਾਂਦੇ ਹੁੰਦੇ ਨੇ, ਪਰ ਮਨ ਕੋਈ ਪਤਾ ਨਹੀਂ ਕਿਹੜੀ ਸੋਚ ਵਿੱਚ ਖੁਪਿਆ ਹੁੰਦਾ, ਗੁਆਚਿਆ ਹੁੰਦਾ, ਜਾਂ ਕਈ ਵਾਰੀ ਪਿੱਛੇ ਚਲਾ ਜਾਂਦਾ। ਕੋਈ ਕਰਮ ਐਸਾ ਹੋਇਆ ਹੁੰਦਾ, ਬੰਦਾ ਉਹਨੂੰ ਚਿੱਤ ਵੀ ਜਾਂਦਾ, ਉਹ ਮਨ ਦਾ ਸੁੱਖ ਉਹਨੂੰ ਨਹੀਂ ਮਿਲਦਾ। ਪਦਾਰਥ ਸਰੀਰ ਦੇ ਸੁੱਖਾਂ ਦੇ ਸਾਰੇ ਪਏ ਹੁੰਦੇ ਨੇ, ਪਰ ਮਨ ਸੁਹੇਲਾ ਨਹੀਂ, ਤੇ ਮਨ ਦੇ ਸੁਹੇਲੇ ਨਾ ਹੋਣ ਕਰਕੇ ਫਿਰ ਸਰੀਰ ਦੇ ਸੁੱਖ ਵੀ ਜਿਹੜੇ ਨੇ ਉਹ ਜ਼ੀਰੋ ਹੋ ਜਾਂਦੇ ਨੇ, ਤੇ ਆਤਮਕ ਸੁੱਖ ਤੇ ਉਹ ਤਾਂ ਬਹੁਤ ਅੱਗੇ ਦੀ ਗੱਲ ਹੈ। ਸੋ ਇਹ ਲੋੜ ਸਾਡੇ ਸਾਰਿਆਂ ਦੀ, ਅਸੀਂ ਸਰੀਰ ਦੇ ਸੁੱਖ ਵੀ ਭਾਲਦੇ ਹਾਂ, ਜਿੰਨਾ ਚਿਰ ਸਰੀਰ ਦੇ ਤਲ ਤੇ ਬੰਦਾ ਜਿਉਂਦਾ ਹੈ ਉਹ ਸਰੀਰ ਦੇ ਸੁੱਖ ਭਾਲਦਾ, ਤੇ ਸਰੀਰ ਦੇ ਤਲ ਤੇ ਜਾਣ ਵਾਲਾ ਕੱਲਾ ਬੰਦਾ ਉਹ ਪਸ਼ੂ ਬਿਰਤੀ ਵਾਲਾ ਹੁੰਦਾ। ਜਿਵੇਂ ਮਨੁੱਖ ਪਸ਼ੂਆਂ ਨੂੰ ਆਪਾਂ ਦੇਖਦੇ ਹਾਂ, ਉਹ ਸਰੀਰ ਦੇ ਤਲ ਤੇ ਜਾਂਦੇ ਨੇ, ਖਾਣ ਨੂੰ ਜੋ ਮਿਲ ਗਿਆ ਉਹਨੂੰ ਖਾ ਕੇ ਰੱਜ ਕੇ ਉਹਨਾਂ ਨੇ ਪੈ ਜਾਣਾ ਹੈ, ਭੋਗ ਭੋਗ ਲੈਣਾ ਹੈ, ਉਹ ਸਰੀਰ ਦੇ ਤਲ ਤੇ ਜਾਂਦਾ ਹੈ ਪਸ਼ੂ। ਮਨੁੱਖ ਜਿਹੜਾ ਹੈ ਸਰੀਰ ਤੋਂ ਉੱਪਰ ਫਿਰ ਇੱਕ ਮਾਨਸਿਕ ਤਲ ਤੇ, ਬੁੱਧੀ ਤਲ ਦੇ, ਬੌਧਿਕ ਤਲ ਤੇ ਵੀ ਜਾਂਦਾ ਹੈ। ਉਹ ਬੌਧਿਕ ਤਲ ਤੇ ਚਿੰਤਨ ਕਰਦਾ ਹੈ, ਸੋਚਦਾ ਹੈ, ਵਿਚਾਰਦਾ ਹੈ, ਇਸ ਕਰਕੇ ਉਹ ਪਸ਼ੂ ਬਿਰਤੀ ਤੋਂ ਉੱਪਰ ਹੈ। ਉਹਨੂੰ ਮਨੁੱਖ ਬਿਰਤੀ ਹੀ ਤਾਂ ਕਿਹਾ ਜਾਂਦਾ, ਅਸੀਂ ਮਨੁੱਖ ਹੀ ਤਾਂ ਹਾਂ ਕਿਉਂਕਿ ਅਸੀਂ ਸਰੀਰਕ ਸੁੱਖ ਭੋਗਦੇ ਹਾਂ, ਬੌਧਿਕ ਤਲ ਤੇ ਵੀ ਜਾਂਦੇ ਹਾਂ, ਨਿਰਣਾ ਵੀ ਕਰ ਸਕਦੇ ਹਾਂ ਕੀ ਚੰਗਾ ਹੈ, ਕੀ ਮਾੜਾ ਹੈ, ਕੀ ਮੇਰਾ ਹੈ, ਕੀ ਪਰਾਇਆ ਹੈ। ਇਹ ਬੌਧਿਕ ਤਲ ਤੇ ਬੰਦਾ ਜਾਂਦਾ, ਪਰ ਕਈ ਵਾਰੀ ਮਨੁੱਖ ਦੀ ਬੁੱਧੀ ਜਿਹੜੀ ਵਿਵੇਕ ਤੋਂ ਹੀਣੀ ਹੋ ਜਾਂਦੀ, ਫਿਰ ਪਸ਼ੂ ਤਲ ਤੇ ਆ ਜਾਂਦਾ। ਤੀਸਰਾ ਹੈ ਆਤਮਕ ਤਲ ਤੇ ਜਾਣਾ। ਜਿਹੜੇ ਗੁਰਮੁਖ ਪਿਆਰੇ ਸੰਤ ਜਨ, ਮਹਾਤਮਾ ਜਨ, ਗੁਰੂ ਦੇ ਪੂਰਨ ਸਿੱਖ ਕਹਿ ਲਈਏ, ਰੱਬ ਦੇ ਪਿਆਰੇ ਕਹਿ ਲਈਏ, ਉਹ ਜਿਹੜੇ ਨੇ ਆਤਮਕ ਤਲ ਤੇ ਜਾਂਦੇ ਨੇ, ਮਨ ਦੇ ਭੋਗਾਂ ਤੋਂ ਵੀ ਮੁਕਤ ਹੋ ਜਾਂਦੇ ਨੇ, ਤਨ ਦੇ ਭੋਗਾਂ ਤੋਂ ਵੀ ਮੁਕਤ ਹੋ ਜਾਂਦੇ ਨੇ। ਮਨ ਦੀ ਵਿਚਾਰ ਵੀ ਕੁਝ ਨਹੀਂ ਰਹਿੰਦੀ, ਤਨ ਦੀ ਵਿਚਾਰ ਵੀ ਕੁਝ ਨਹੀਂ ਰਹਿੰਦੀ, ਉਹ ਆਤਮਕ ਤਲ ਤੇ ਸੁਖੀ ਜਾਂਦੇ ਨੇ। ਜਿਹੜਾ ਆਤਮਕ ਤਲ ਤੇ ਸੁਖੀ ਹੋ ਗਿਆ, ਉਹਦੇ ਕੋਲ ਸਰੀਰ ਦੇ ਪਦਾਰਥ ਭਾਵੇਂ ਥੋੜੇ ਹੋਣ, ਉਹ ਸੁਖੀ ਰਹੇਗਾ, ਉਹਨੂੰ ਆਨੰਦ ਹੀ ਰਹੇਗਾ। ਮਨ ਦੀਆਂ ਉਹਦੇ ਕੋਲ ਭਾਵੇਂ ਕੋਈ ਗੱਲਾਂ ਬਹੁਤੀਆਂ, ਇਉਂ ਕਹਿ ਲਈਏ ਵੀ ਬਹੁਤਾ ਵਿਦਵਾਨ ਨਾ ਹੋਵੇ, ਬਹੁਤਾ ਚਤੁਰ ਸਿਆਣਾ ਨਾ ਹੋਵੇ, ਵੀ ਸੰਸਾਰ ਵਿੱਚ ਚੱਲਣ ਲਈ ਇਹਨਾਂ ਚੀਜ਼ਾਂ ਦੀ ਲੋੜ ਹੈ, ਚੰਚਲਤਾਈ ਦੀ ਲੋੜ ਹੈ। ਗੁਰੂ ਸਾਹਿਬ ਕਹਿੰਦੇ ਜਿਹੜਾ ਆਤਮਕ ਤਲ ਤੇ ਆਨੰਦ ਪ੍ਰਾਪਤ ਕਰ ਲੈਂਦਾ ਨਾ, ਨਾ ਉਹਨੂੰ ਕੋਈ ਬਹੁਤੇ ਸਰੀਰ ਦੇ ਭੋਗਾਂ ਦੀ ਭੁੱਖ ਰਹਿ ਜਾਂਦੀ ਹੈ, ਤੇ ਨਾ ਕੋਈ ਮਨ ਦੇ ਭੋਗਾਂ ਦੀ ਭੁੱਖ ਰਹਿ ਜਾਂਦੀ ਹੈ। ਉਹ ਸਭ ਪਾਸਿਓਂ ਹੀ ਜਿਹੜਾ ਹੈ ਸੁਹੇਲਾ ਹੋ ਜਾਂਦਾ, ਮੁਕਤ ਹੋ ਜਾਂਦਾ, ਸੌਖਾ ਹੋ ਜਾਂਦਾ। ਤੇ ਜਿਹੜਾ ਆਤਮਕ ਤਲ ਤੇ ਸੁਖੀ ਨਹੀਂ ਹੋਇਆ, ਅਸੀਂ ਸਾਰੀ ਦੇਖਦੇ ਹਾਂ, ਉਹਦੇ ਕੋਲ ਦੁਨੀਆਂ ਦੇ ਕਿੰਨੇ ਵੀ ਭੋਗਾਂ ਦੇ ਪਦਾਰਥ ਹੋਣ, ਭੋਗਾਂ ਦਾ ਅਰਥ ਹੈ ਭੋਗਣਾ, ਕੋਈ ਵਸਤੂਆਂ ਦਾ ਆਨੰਦ ਹੋਵੇ, ਉਹ ਤਾਂ ਵੀ ਬੰਦਾ ਸੁਖੀ ਨਹੀਂ ਹੋ ਸਕਦਾ। ਤੇ ਮਨ ਕਰਕੇ ਕਿੰਨਾ ਵੀ ਸਿਆਣਾ ਹੋ ਜਾਏ, ਵਿਚਾਰਾਂ ਵਿੱਚ ਚੰਗਾ ਹੋਵੇ, ਗੱਲਾਂ ਚੰਗੀਆਂ ਕਰਦਾ ਹੋਵੇ, ਪਰ ਮਨ ਕਦੀ ਉਹਨੂੰ ਸੰਤੁਸ਼ਟੀ ਨਹੀਂ ਦੇਗਾ, ਮਨ ਉਹਨੂੰ ਸਦਾ ਚਿੰਤਤ ਹੀ ਰੱਖੇਗਾ, ਕਿਉਂਕਿ ਜਿੰਨਾ ਚਿਰ ਮਨੁੱਖ ਆਤਮਕ ਤੌਰ ਤੇ ਸੁਖੀ ਨਹੀਂ ਜਾਂਦਾ। ਆਤਮਕ ਤੌਰ ਤੇ ਸੁਖੀ ਕਿਵੇਂ ਹੋਣਾ, ਇਹ ਗੁਰੂ ਅਮਰਦਾਸ ਜੀ ਨੇ ਹੁਣ ਦੱਸਿਆ ਵੀ ਅਸੀਂ ਗੱਲ ਤੇ ਕਰ ਲਈ ਵੀ ਮਨ ਦਾ ਸੁਖੀ, ਤਨ ਦਾ ਸੁਖੀ, ਆਤਮਾ ਦਾ ਸੁਖੀ। ਮਨ ਦਾ ਸੁਖੀ ਤਾਂ ਹੁੰਦਾ ਬੰਦੇ ਦੀਆਂ ਵਿਚਾਰਾਂ ਚੰਗੀਆਂ ਹੋਣ, ਤਨ ਤੋਂ ਬੰਦਾ ਸੁਖੀ ਤਾਂ ਹੁੰਦਾ ਤਨ ਦੇ ਲੋੜਾਂ ਬੰਦੇ ਦੀਆਂ ਪੂਰੀਆਂ ਹੋ ਜਾਣ। ਆਤਮਕ ਤੌਰ ਤੇ ਸੁਖੀ ਕਿਵੇਂ ਹੋਵੇ, ਗੁਰੂ ਸਾਹਿਬ ਕਹਿੰਦੇ ਹਰੀ ਦੇ ਦਾਸ ਜਿਹੜੇ ਨੇ ਨਾ, ਹਰ ਕੇ ਦਾਸ ਸੁਹੇਲੇ ਭਾਈ, ਉਹ ਸੁਹੇਲੇ ਨੇ, ਸੌਖੇ ਨੇ, ਪਰ ਉਹਨਾਂ ਦੇ ਕੋਲ ਹੈ ਕੀ, ਉਹ ਗੁਰੂ ਸਾਹਿਬ ਜੀ ਨੇ ਅੱਜ ਇੱਥੇ ਕਿਰਪਾ ਕੀਤੀ। ਦਾਤਾ ਜੀ ਕਹਿੰਦੇ ਜਿਹੜੇ ਗੁਰੂ ਦੇ ਆਪਣੇ ਸੰਬੰਧੀ ਬਣ ਜਾਂਦੇ, ਜਿਹੜੇ ਗੁਰੂ ਦੇ ਸਿੱਖ ਬਣ ਜਾਂਦੇ ਨੇ, ਗੁਰੂ ਦੇ ਮਿੱਤਰ ਬਣ ਜਾਂਦੇ ਨੇ, ਗੁਰੂ ਨੂੰ ਆਪਣਾ ਬੰਧਪ ਰਿਸ਼ਤੇਦਾਰ ਮੰਨ ਲੈਂਦੇ ਨੇ, ਗੁਰੂ ਦੇ ਰਿਸ਼ਤੇਦਾਰ ਜਿਹੜੇ ਬਣ ਜਾਂਦੇ ਨਾ, ਸਤਿਗੁਰੂ ਜੀ ਕਹਿੰਦੇ ਉਹ ਸੌਖੇ ਹੋ ਜਾਂਦੇ ਨੇ। ਜਿਵੇਂ ਕਿਸੇ ਰਾਜੇ ਦਾ ਕੋਈ ਮਿੱਤਰ ਹੋਵੇ, ਰਾਜੇ ਦਾ ਕੋਈ ਸੰਤਾਨ ਹੋਵੇ, ਰਾਜੇ ਦਾ ਕੋਈ ਰਿਸ਼ਤੇਦਾਰ ਹੋਵੇ ਵੱਡੇ ਬੰਦੇ ਦਾ, ਤੇ ਉਹਨੂੰ ਉਹਦੇ ਫਾਇਦਾ ਤੇ ਮਿਲਦਾ ਹੈ ਨਾ, ਉਹਨੂੰ ਲਾਭ ਮਿਲਦਾ ਵੀ ਕਿਸੇ ਵੱਡੇ ਬੰਦੇ ਦਾ ਇਹ ਰਿਸ਼ਤੇਦਾਰ ਬੰਧਪ ਹੈ,
ਉਹਨੂੰ ਹਰ ਮੁਸੀਬਤ ਵਿੱਚੋਂ ਉਹਦਾ ਲਾਭ ਮਿਲਦਾ, ਕ੍ਰੈਡਿਟ ਮਿਲਦਾ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਵੀ ਜਿਹੜੇ ਗੁਰੂ ਦੇ ਬਣ ਜਾਂਦੇ ਨੇ ਨਾ, ਤੇ ਗੁਰੂ ਦੇ ਬਣਨ ਵਾਲੇ ਹਰੀ ਦੇ ਦਾਸ ਸੁਹੇਲੇ ਹੁੰਦੇ, ਪਰ ਬਣਨਾ ਕਿਵੇਂ ਆ, ਇਹ ਰਿਸ਼ਤਾ ਕਿਵੇਂ ਬਣੇ? ਗੁਰੂ ਸਾਹਿਬ ਕਹਿੰਦੇ ਸਿੱਖ ਗੁਰੂ ਦਾ ਬਣਨ ਵਾਸਤੇ ਕੀ ਕਰਨਾ ਪੈਂਦਾ? ਸੋ ਸਿੱਖ ਸਖਾ ਬੰਧਪ ਹੈ ਭਾਈ। ਸੋ ਦਾ ਅਰਥ ਹੈ ਉਹ, ਬਹੁਤੇ ਬਹੁ ਵਚਨ ਵਿੱਚ ਕਿਹਾ, ਉਹ ਜਿਹੜੇ ਨੇ ਨਾ, ਸਿੱਖ ਸਖਾ ਬੰਧਪ ਹੈ ਭਾਈ, ਗੁਰੂ ਦੇ ਸਿੱਖ ਨੇ, ਗੁਰੂ ਦੇ ਸਖਾ, ਸਖਾ ਦਾ ਅਰਥ ਹੁੰਦਾ ਮਿੱਤਰ ਬਣ ਸਕਦੇ ਨੇ, ਬੰਧਪ ਦਾ ਅਰਥ ਹੈ ਰਿਸ਼ਤੇਦਾਰ, ਸੰਬੰਧੀ ਬਣ ਸਕਦੇ ਨੇ, ਜੇ ਗੁਰ ਕੇ ਭਾਣੇ ਭਾਣੇ ਵਿੱਚ ਆਵੇ, ਜਿਹੜੇ ਗੁਰੂ ਦੇ ਹੁਕਮ ਨੂੰ ਮੰਨਦੇ ਨੇ। ਜੇ ਗੁਰੂ ਦੇ ਹੁਕਮ ਨੂੰ ਕੋਈ ਨਹੀਂ ਮੰਨਦਾ, ਫਿਰ ਭਾਵੇਂ ਗੁਰੂ ਦੇ ਘਰ ਪੈਦਾ ਹੋਇਆ ਹੋਵੇ, ਗੁਰੂ ਦੇ ਖੂਨ ਦਾ ਰਿਸ਼ਤਾ ਹੋਵੇ, ਕਿਉਂਕਿ ਗੁਰੂ ਦੇ ਨਾਲ ਵੈਸੇ ਵੇਖੋ ਗੁਰੂ ਸਰੀਰ ਦੇ ਵਿੱਚ ਤਾਂ ਵਿਚਰਦੀ ਹੈ ਜੋਤ, ਪਰ ਗੁਰੂ ਜੋਤ ਜਿਹੜੀ ਹੈ ਉਹ ਸਰੀਰ ਦੇ ਰਿਸ਼ਤਿਆਂ ਦੀ ਮੁਹਤਾਜ ਨਹੀਂ, ਸਰੀਰ ਦੇ ਬੰਧਨਾਂ ਦੇ ਰਿਸ਼ਤਿਆਂ ਦੇ ਮੋਹ ਵਿੱਚ ਗੁਰੂ ਨਹੀਂ ਪੈਂਦਾ, ਜਿਵੇਂ ਆਮ ਮਨੁੱਖ ਆਪਣੇ ਰਿਸ਼ਤਿਆਂ ਦੇ ਮੋਹ ਵਿੱਚ ਵੱਜ ਕੇ ਜਾਇਜ਼ ਨਜਾਇਜ਼ ਚੰਗਾ ਮਾੜਾ ਧਰਮ ਅਧਰਮ ਸਭ ਕਰ ਲੈਂਦਾ, ਭਾਵੇਂ ਉਹਦਾ ਮਨ ਨਾ ਕਰਦਾ ਹੋਵੇ, ਪਰ ਕਈ ਵਾਰੀ ਮਨੁੱਖ ਨੂੰ ਆਪਣੇ ਸੰਬੰਧੀਆਂ ਕਰਕੇ, ਆਪਣੀ ਸੰਤਾਨ ਕਰਕੇ, ਆਪਣੇ ਸਖਾ ਮਿੱਤਰਾਂ ਕਰਕੇ ਕਈ ਕੁਝ ਐਸਾ ਅਧਰਮ ਦਾ ਕਰਨਾ ਪੈਂਦਾ, ਉਹਦਾ ਭਾਵੇਂ ਆਪਣਾ ਸੁਭਾਅ ਜਾਂ ਉਹਨੇ ਆਪਣੇ ਲਈ ਨਹੀਂ ਕੀਤਾ ਹੁੰਦਾ, ਪਰ ਮੋਹ ਬੜੀ ਵੱਡੀ ਚੀਜ਼ ਹੈ। ਪਰ ਕਹਿੰਦੇ ਗੁਰੂ ਦਾ ਐਸਾ ਸੰਬੰਧ ਨਹੀਂ, ਗੁਰੂ ਨਾ ਮੋਹ ਦਾ ਮਾਰਿਆ ਹੈ, ਗੁਰੂ ਨੂੰ ਕਿਸੇ ਤਰ੍ਹਾਂ ਦਾ ਮੋਹ ਨਹੀਂ, ਕਿਸੇ ਤਰ੍ਹਾਂ ਦਾ ਕੋਈ ਬੰਧਨ ਨਹੀਂ, ਨਾ ਹੀ ਕਿਸੇ ਤਰ੍ਹਾਂ ਦੇ ਕੋਈ ਰਿਸ਼ਤੇ ਦੇ ਮੋਹ ਵਿੱਚ ਗੁਰੂ ਵੱਜਿਆ। ਉਹਦੇ ਲਈ ਸਾਰੇ ਇੱਕ ਸਮਾਨ ਨੇ, ਭਾਵੇਂ ਕੋਈ ਗੁਰੂ ਘਰ ਅੰਦਰ ਪੈਦਾ ਹੋਇਆ ਹੋਵੇ, ਗੁਰੂ ਜੋਤ ਦੇ ਘਰ ਸਰੀਰ ਰੂਪ ਵਿੱਚ ਆਇਆ ਹੋਵੇ ਕੋਈ ਰਿਸ਼ਤੇਦਾਰ ਸੰਬੰਧੀ, ਤਾਂ ਗੁਰੂ ਸਾਹਿਬ ਕਹਿੰਦੇ ਨੇ ਬਾਣੀ ਚ ਇੱਕ ਬਚਨ ਹੁੰਦਾ, ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ, ਕਿ ਗੁਰੂ ਦਾ ਸਭ ਨਾਲ ਇੱਕੋ ਜਿਹਾ ਪਿਆਰ ਹੈ, ਭਾਵੇਂ ਕੋਈ ਗੁਰੂ ਦਾ ਮਿੱਤਰ ਹੋਵੇ, ਭਾਵੇਂ ਕੋਈ ਗੁਰੂ ਦਾ ਸੰਬੰਧੀ ਹੋਵੇ, ਭਾਵੇਂ ਕੋਈ ਗੁਰੂ ਪੁੱਤਰ ਹੋਵੇ। ਗੁਰੂ ਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ, ਤੇ ਗੁਰੂ ਇਤਿਹਾਸ ਤਾਂ ਸਾਰਾ ਹੀ ਭਰਿਆ ਪਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਆਪਾਂ ਦਸਵੇਂ ਪਾਤਸ਼ਾਹ ਤੱਕ ਦੇਖੀਏ ਕਿ ਗੁਰੂ ਸਾਹਿਬਾਨਾਂ ਨੇ ਕਿਵੇਂ ਆਪਣੀ ਸੰਤਾਨ ਤੋਂ ਵੱਧ ਕੇ, ਆਪਣੇ ਸੰਬੰਧੀਆਂ ਤੋਂ ਵੱਧ ਕੇ, ਆਪਣੇ ਖੂਨ ਦੇ ਰਿਸ਼ਤਿਆਂ ਤੋਂ ਵੱਧ ਕੇ, ਆਪਣੇ ਸ਼ਬਦ ਦੇ ਰਿਸ਼ਤੇ ਨਾਲ ਜੁੜੇ ਹੋਏ ਆਪਣੇ ਸਿੱਖ ਨੂੰ ਹੀ ਆਪਣਾ ਪੁੱਤਰ, ਆਪਣਾ ਮਿੱਤਰ, ਆਪਣਾ ਭਰਾਤਾ, ਆਪਣਾ ਬੰਧਪ ਦੱਸਿਆ ਹੈ ਕਿ ਇਹ ਮੇਰੇ ਸਾਰਾ ਕੁਝ ਨੇ, ਕਿਉਂਕਿ ਇਹ ਗੁਰੂ ਦੇ ਭਾਣੇ ਵਿੱਚ ਆ ਗਏ ਨੇ। ਗੁਰੂ ਸਰੀਰ ਨਹੀਂ, ਗੁਰੂ ਸ਼ਬਦ ਹੈ, ਜਿਹਨੇ ਗੁਰੂ ਸ਼ਬਦ ਨੂੰ ਆਪਣੇ ਜੀਵਨ ਵਿੱਚ ਕਮਾ ਲਿਆ ਹੈ, ਉਹ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਆਇਆ ਹੋਵੇ, ਕੋਈ ਗੁਰੂ ਨਾਲ ਉਹਦੀ ਸ਼ਕੀਰੀ ਨਾ ਰਲਦੀ ਹੋਵੇ, ਪਰ ਗੁਰੂ ਉਹਨੂੰ ਆਪਣਾ ਸੱਜਣ, ਆਪਣਾ ਸੇਵਕ, ਆਪਣਾ ਮਿੱਤਰ ਬਣਾ ਲੈਂਦਾ, ਤੇ ਫਿਰ ਉਹ ਸਦਾ ਹੀ ਸੁਹੇਲਾ ਰਹਿੰਦਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਉਹੀ ਇੱਕ ਇੱਕ ਵਚਨ ਹੈ, ਉਹੀ ਜਿਹੜਾ ਹੈ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜਿਹੜਾ ਗੁਰੂ ਦੇ ਭਾਣੇ ਵਿੱਚ ਆ ਗਿਆ। ਗੁਰੂ ਭਾਣਾ ਕੀ ਹੈ? ਗੁਰੂ ਦਾ ਭਾਣਾ ਹੈ ਗੁਰੂ ਦੀ ਹਰ ਰਜ਼ਾ ਨੂੰ ਮੰਨਣਾ, ਹੁਕਮ ਦੇ ਵਿੱਚ ਚੱਲਣਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ, ਗੁਰੂ ਦਾ ਭਾਣਾ ਹੀ ਹੈ ਕਿ ਹਰ ਵਕਤ ਆਪਣੇ ਅੰਦਰ ਨੂੰ ਮਾਰ ਕੇ, ਆਪਣੀ ਹੰਗਤਾ ਨੂੰ ਮਾਰ ਕੇ, ਪ੍ਰੇਮ ਦੇ ਅੰਦਰ ਗੁਰੂ ਦੇ ਲਈ ਆਪਣਾ ਆਪਾਂ ਨਿਸ਼ਾਵਰ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਰਾਹ ਤੇ ਤੁਰਨਾ, ਇਹ ਗੁਰੂ ਦਾ ਭਾਣਾ ਵੀ ਆਪਣੇ ਆਪੇ ਨੂੰ ਪਛਾਣਨਾ। ਵੇਖੋ ਗੁਰੂ ਦਾ ਹੁਕਮ ਵੀ ਉਹਦੇ ਆਪਣੇ ਹਿੱਤ ਲਈ ਨਹੀਂ। ਕੋਈ ਬੰਦਾ, ਕੋਈ ਰਾਜਾ ਕਿਸੇ ਨੂੰ ਹੁਕਮ ਕਰਦਾ ਨਾ, ਉਹਦੇ ਤੇ ਪ੍ਰਸੰਨਤਾ ਹੁੰਦੀ ਰਾਜੇ ਦੀ, ਆਪਣੇ ਨੌਕਰ ਤੇ, ਆਪਣੇ ਸੇਵਕ ਤੇ, ਆਪਣੇ ਧੀ ਪੁੱਤਰ ਤੇ, ਆਪਣੇ ਸੰਬੰਧੀ ਤੇ। ਪਰ ਉਹ ਜਦੋਂ ਹੁਕਮ ਕਰਦਾ ਆਪਣੇ ਹਿੱਤ ਦਾ ਹੁਕਮ ਕਰਦਾ ਵੀ ਤੂੰ ਮੇਰੀ ਸੇਵਾ ਕੀਤੀ, ਮੇਰੇ ਲਈ ਆਹ ਕੀਤਾ, ਮੇਰੇ ਲਈ ਲੜਿਆ, ਮੇਰੇ ਲਈ ਮਰਿਆ, ਮੇਰੇ ਲਈ ਭਿੜਿਆ, ਉਹ ਰਾਜਾ ਬਾਦਸ਼ਾਹ ਚੱਕਰਵਰਤੀ ਫਿਰ ਉਹਦੇ ਤੇ ਪ੍ਰਸੰਨ ਹੁੰਦਾ, ਧਨ ਦੌਲਤ ਦੇ ਦਿੰਦਾ, ਪਦਵੀ ਦੇ ਦਿੰਦਾ ਕਿ ਇਹਨੇ ਮੇਰੇ ਨਿਮਿਤਾ ਕਾਰਜ ਕੀਤਾ, ਮੇਰੇ ਹੁਕਮ ਵਿੱਚ ਰਿਹਾ ਵੀ ਮੈਂ ਜੀ ਦਿਨੇ ਆਖਿਆ ਦਿਨੇ ਭੱਜਿਆ, ਰਾਤ ਆਖਿਆ ਰਾਤ ਭੱਜਿਆ, ਪਰ ਮੇਰੇ ਲਈ ਕੀਤਾ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਭਾਣਾ ਆਪਣੇ ਲਈ ਨਹੀਂ,
ਗੁਰੂ ਆਪਣੇ ਹਿੱਤ ਲਈ ਆਪਣੇ ਸਵਾਰਥ ਲਈ ਕਦੀ ਵੀ ਨਹੀਂ ਕਹਿੰਦਾ। ਗੁਰੂ ਨੇ ਜਦੋਂ ਵੀ ਹੁਕਮ ਕੀਤਾ ਆਪਾਂ ਸਵਾਰਨ ਵਾਸਤੇ, ਸਾਡੇ ਅੰਦਰ ਦੇ ਔਗਣ ਮਾਰਨ ਵਾਸਤੇ, ਸਾਡੇ ਅੰਦਰ ਦੀ ਹੰਗਤਾ ਨੂੰ ਮਾਰਨ ਵਾਸਤੇ ਗੁਰੂ ਹਰ ਕਰਮ ਵਾਲੇ ਪਾਸੇ ਤੋਰਦਾ ਹੈ। ਤੇ ਫਿਰ ਉਹ ਗੁਰੂ ਦਾ ਭਾਣਾ ਹੈ, ਸਾਡੇ ਭਲੇ ਲਈ ਜੋ ਗੁਰੂ ਹੁਕਮ ਕਰਦਾ ਉਹੀ ਗੁਰੂ ਦਾ ਭਾਣਾ ਹੈ। ਗੁਰੂ ਨੂੰ ਆਪਣਾ ਕੋਈ ਸਵਾਰਥ ਨਹੀਂ। ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਵੱਡਾ ਦਾਤਾ ਤਿਲ ਨਾ ਤਮਾਏ, ਤਮਾਏ ਦਾ ਅਰਥ ਹੈ ਤਮਾ। ਉਹਨੂੰ ਰਤੀ ਮਾਤਰ ਆਪਣਾ ਕੋਈ ਤਮਾ ਨਹੀਂ ਵੀ ਇਹ ਮੇਰੇ ਨਾਲ ਜੁੜ ਜਾਣ। ਦੁਨੀਆਂ ਦੇ ਲੋਕਾਂ ਨੂੰ ਤਮੇ ਹੁੰਦੇ ਨੇ ਵੀ ਜਿੰਨੇ ਮੈਂ ਜੋੜਾਂਗਾ ਉਨਾ ਮੇਰਾ ਨਾਂ ਹੋਏਗਾ। ਗੁਰੂ ਪਰਮੇਸ਼ਵਰ ਨੂੰ ਇਹ ਕੋਈ ਤਮਾ ਨਹੀਂ ਕਿ ਇਹ ਮੇਰੇ ਨਾਲ ਜੁੜੇ ਰਹਿਣ, ਮੇਰੇ ਬਣ ਜਾਣ ਤੇ ਮੇਰਾ ਹੁਕਮ ਚੱਲੇ, ਮੇਰੀ ਸਰਕਾਰ ਚੱਲੇ। ਨਹੀਂ, ਗੁਰੂ ਦਾ ਤਮਾ ਐਸਾ ਨਹੀਂ। ਗੁਰੂ ਨੂੰ ਜੇ ਕੋਈ ਤਮਾ ਹੈ ਤੇ ਆਪਣੇ ਸਿੱਖ ਦੇ ਭਲੇ ਦਾ ਹੀ, ਪਰਉਪਕਾਰ ਦਾ ਹੀ। ਉਹ ਸਭ ਨੂੰ ਆਪਣੀ ਗਲਵੱਕੜੀ ਵਿੱਚ ਲੈਂਦਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਗੁਰੂ ਦੇ ਭਾਣੇ ਵਿੱਚ ਆ ਜਾਂਦਾ ਉਹ ਗੁਰੂ ਦਾ ਬਣ ਜਾਂਦਾ। ਆਪਣਾ ਭਾਣਾ ਜੋ ਚੱਲੇ ਭਾਈ, ਤੇ ਜਿਹੜਾ ਆਪਣੇ ਭਾਣੇ ਵਿੱਚ ਚੱਲਦਾ ਉਹ ਭਾਵੇਂ ਗੁਰੂ ਦੇ ਘਰ ਜੰਮਿਆ ਹੋਵੇ, ਵਿਛੜ ਚੋਟਾਂ ਖਾਵੇ, ਉਹ ਗੁਰੂ ਤੋਂ ਵਿਛੜ ਜਾਂਦਾ। ਅਸੀਂ ਗੁਰੂ ਹਰਿਰਾਇ ਸਾਹਿਬ ਜੀ ਦੇ ਜੀਵਨ ਦੇ ਵਿੱਚ ਇਹ ਘਟਨਾ ਪੜ੍ਹਦੇ ਹਾਂ ਨਾ ਕਿ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਦੋ ਸਪੁੱਤਰ ਸਨ, ਬਾਬਾ ਰਾਮ ਰਾਏ ਜੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ। ਬਾਬਾ ਰਾਮ ਰਾਏ ਜੀ ਵੱਡੇ ਸਨ, ਬੜੇ ਸਿਆਣੇ ਸਨ, ਪ੍ਰਵੀਨ ਬੁੱਧੀ ਦੇ ਮਾਲਕ ਸਨ, ਚਤੁਰ ਬੇਤੇ ਸਨ। ਤੇ ਗੁਰੂ ਸਾਹਿਬ ਜੀ ਨੇ ਇਸੇ ਕਰਕੇ ਇੰਨੇ ਪ੍ਰਵੀਨ ਸਿਆਣੇ ਸਨ ਤਾਂ ਗੁਰੂ ਸਾਹਿਬ ਨੇ ਦਿੱਲੀ ਭੇਜਿਆ ਕਿ ਔਰੰਗਜ਼ੇਬ ਦਾ ਨਿਸ਼ਚਾ ਕਰਾ ਕੇ ਆਓ ਕਿ ਉਹਦੇ ਮਨ ਅੰਦਰ ਗੁਰੂ ਘਰ ਪ੍ਰਤੀ, ਗੁਰੂ ਦੀ ਬਾਣੀ ਪ੍ਰਤੀ, ਗੁਰੂ ਸਿੱਖਾਂ ਪ੍ਰਤੀ, ਗੁਰੂ ਅਸਥਾਨ ਪ੍ਰਤੀ ਇਹ ਭੁਲੇਖਾ ਪਿਆ ਹੋਇਆ ਹੈ ਕਿ ਇੱਥੇ ਫਿਰਕਾਵਾਦੀ ਲੋਕ ਰਹਿੰਦੇ ਨੇ, ਝਗੜਾਲੂ ਰੋ ਲੈਂਦੇ ਨੇ, ਇਹ ਨਿਸ਼ਚਾ ਕਰਾ ਕੇ ਆਉਣਾ ਉਹਦਾ। ਰਾਮ ਰਾਏ ਗਿਆ ਵੀ ਇਸੇ ਕਰਕੇ ਸੀ, ਗੁਰੂ ਦੇ ਭਾਣੇ ਵਿੱਚ ਹੀ ਗਿਆ ਸੀ। ਪਰ ਜਦੋਂ ਉੱਥੇ ਜਾ ਕੇ ਹੰਗਤਾ ਹੋਈ, ਮਨ ਹੋਮੇ ਵਿੱਚ ਵੱਧ ਗਿਆ ਤਾਂ ਉਹ ਗੁਰੂ ਦੇ ਭਾਣੇ ਤੋਂ ਟੁੱਟ ਗਿਆ, ਗੁਰੂ ਦੇ ਸ਼ਬਦ ਤੋਂ ਟੁੱਟ ਗਿਆ। ਤੇ ਗੁਰੂ ਦੇ ਸ਼ਬਦ ਤੋਂ ਟੁੱਟਣ ਤੋਂ ਬਾਅਦ ਵਿਛੜ ਚੋਟਾਂ ਖਾਵੇ, ਸਤਿਗੁਰੂ ਜੀ ਨੇ ਮੂੰਹ ਨਹੀਂ ਲਾਇਆ ਤੇ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਵੀ ਜਿਸ ਪਾਸੇ ਮੁੱਖ ਹੈ ਉਸ ਪਾਸੇ ਚਲੇ ਜਾ। ਤੀਸਰੇ ਪਾਤਸ਼ਾਹ ਵੇਲੇ ਆਪਾਂ ਵੇਖੀਏ, ਕਿਉਂਕਿ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਹੀ ਮੰਜੀਆਂ ਸਥਾਪਿਤ ਕੀਤੀਆਂ ਸਨ, 22 ਮੰਜੀਆਂ ਸਥਾਪਿਤ ਕੀਤੀਆਂ ਗੁਰੂ ਅਮਰਦਾਸ ਜੀ ਨੇ। 22 ਮੰਜੀਆਂ ਦਾ ਮਤਲਬ ਹੈ ਕਿ 22 ਦਤਾਰ ਪਿਤਾ ਮਹਾਰਾਜ ਨੇ ਪ੍ਰਚਾਰਕ ਥਾਪੇ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਇੰਨੀ ਸਿੱਖੀ ਪ੍ਰਫੁੱਲਤ ਹੋ ਗਈ ਕਿ ਗੁਰੂ ਤੀਸਰੇ ਪਾਤਸ਼ਾਹ ਜੀ ਨੂੰ 22 ਪ੍ਰਚਾਰਕ ਥਾਪਣੇ ਪਏ। ਤੇ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਈ ਸਿੰਘਾਂ ਨੂੰ ਦੂਰ ਦੂਰ ਤੱਕ ਭੇਜਿਆ। ਇੱਕ ਸਿੱਖ

ਗੁਰੂ ਸਾਹਿਬ ਜੀ ਨੇ ਭਾਈ ਸਾਵਨ ਮੱਲ ਨੂੰ ਆਪਣਾ ਇੱਕ ਰੁਮਾਲ ਦਿੱਤਾ ਸੀ। ਇਤਿਹਾਸ ਕਹਿੰਦਾ ਕਿ ਸਾਵਨ ਮੱਲ ਜਦੋਂ ਚੱਲਾ ਸੀ ਨਾ, ਉਹਨੇ ਕਿਹਾ ਸਤਿਗੁਰੂ ਜੀ ਉਸ ਰਾਜ ਦੇ ਲੋਕ ਤਾਂ ਮਨਮਤੀਏ ਨੇ, ਗੁਰੂ ਨੂੰ ਥੋੜਾ ਮੰਨਣਗੇ, ਉਹ ਤਾਂ ਵਰਤਾਂ ਨੂੰ ਮੰਨਣ ਵਾਲੇ, ਕਰਮ ਕਾਂਡਾਂ ਨੂੰ ਮੰਨਣ ਵਾਲੇ ਨੇ, ਮੇਰੇ ਕੋਲ ਕੀ ਸ਼ਕਤੀ ਹੈ ਵੀ ਜਿਹਦੇ ਨਾਲ ਉਹ ਮੇਰੀ ਗੱਲ ਮੰਨਣਗੇ। ਤੇ ਗੁਰੂ ਸਾਹਿਬ ਜੀ ਨੇ ਆਪਣਾ ਰੁਮਾਲ ਦਿੱਤਾ ਸੀ, ਇਹ ਕਿਹਾ ਸੀ ਵੀ ਸਾਡੀ ਬਖਸ਼ਿਸ਼ ਤੇਰੇ ਨਾਲ ਹੈ, ਤੇਰੀ ਰਸਨਾ ਤੇ ਅਸੀਂ ਹਾਂ, ਇਹਨੂੰ ਗੁਰੂ ਦਾ ਜਾਣ ਕੇ ਨਾਲ ਰੱਖਣਾ ਤੇ ਤੂੰ ਆਪਣੇ ਕਾਰਜ ਕਰਨੇ ਨੇ ਗੁਰੂ ਕੇ ਕਾਰਜ। ਭਾਈ ਸਾਵਨ ਮੱਲ ਗਿਆ, ਬਹੁਤ ਲੰਮੀਆਂ ਸਾਖੀਆਂ ਨੇ ਉੱਥੇ, ਉਹਨਾਂ ਤੋਂ ਭਾਈ ਸਾਵਨ ਮੱਲ ਤੋਂ ਉੱਥੋਂ ਦਾ ਰਾਜਾ ਇੰਨਾ ਪ੍ਰਭਾਵਿਤ ਹੋਇਆ, ਉਹਦੇ ਪੁੱਤਰ ਬਿਮਾਰ ਹੋ ਗਿਆ ਤੇ ਭਾਈ ਸਾਵਨ ਮੱਲ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਰੱਖ ਕੇ ਅਰਦਾਸ ਕੀਤੀ, ਉਹ ਨਿਰਵਾ ਹੋ ਗਿਆ ਤੇ ਉਹ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਵੀ ਆਇਆ। ਸਾਵਨ ਮੱਲ ਜੀ ਨੂੰ ਆਪਣੇ ਨਾਲ ਦੁਬਾਰਾ ਲੈ ਗਿਆ ਵੀ ਉੱਥੋਂ ਦਾ ਸਾਡੇ ਇਲਾਕੇ ਵਿੱਚ ਵੀ ਸਿੱਖੀ ਦਾ ਪ੍ਰਚਾਰ ਹੋਵੇ, ਸਿੱਖੀ ਧਾਰਨ ਕਰ ਲਈ ਤੇ ਸਾਵਨ ਮੱਲ ਜੀ ਉੱਥੋਂ ਦੇ ਪ੍ਰਚਾਰਕ ਥਾਪ ਦਿੱਤੇ। ਜੋ ਮੈਂ ਕਹਿਣੀ ਚਾਹੁੰਦਾ, ਗੁਰੂ ਕੇ ਭਾਣੇ ਵਿੱਚ ਸਨ ਤੇ ਰਾਜੇ ਨੇ ਵੀ ਜਿਹੜਾ ਹੈ ਮਾਣ ਦਿੱਤਾ। ਸਮਾਂ ਬਦਲਦਾ ਗਿਆ ਤੇ ਸਾਵਨ ਮੱਲ ਨੂੰ ਗੁਰੂ ਸਾਹਿਬ ਨੇ ਦੋ ਵਾਰੀ ਬੁਲਾਇਆ ਵੀ ਵਾਪਸ ਗੋਇੰਦਵਾਲ ਆਓ, ਉੱਥੇ ਉਹਦੀ ਪ੍ਰਭੂਤਾ ਹੋਣ ਲੱਗ ਗਈ। ਗੁਰੂ ਨੂੰ ਭੁੱਲ ਗਏ ਵੀ ਸ਼ਾਇਦ ਮੇਰੇ ਅੰਦਰ ਹੀ ਕੋਈ ਤਾਕਤ ਆ ਗਈ, ਮੇਰੇ ਅੰਦਰ ਹੀ ਕੋਈ ਸ਼ਕਤੀਆਂ ਆ ਗਈਆਂ। ਗੁਰਦੇਵ ਜੀ ਨੇ ਦੋ ਵਾਰੀ ਬੁਲਾਇਆ, ਆਉਣ ਤੋਂ ਇਨਕਾਰ ਕਰ ਦਿੱਤਾ ਵੀ ਇੱਥੇ ਹੁਣ ਮੈਂ ਰਾਜੇ ਦਾ ਧਾਰਮਿਕ ਗੁਰੂ ਬਣ ਗਿਆ, ਇੱਥੇ ਮੇਰੀ ਪੂਜਾ ਹੁੰਦੀ, ਉੱਥੇ ਜਾ ਕੇ ਮੈਨੂੰ ਗੁਰੂ ਦੀ ਸੇਵਾ ਕਰਨੀ ਪੈਗੀ। ਬੰਦਾ ਜਿੱਥੋਂ ਕੁਝ ਪ੍ਰਾਪਤ ਕਰਦਾ ਨਾ, ਫਿਰ ਉਸੇ ਚੀਜ਼ ਨੂੰ ਮਾੜਾ ਕਹਿਣ ਲੱਗ ਜਾਂਦਾ। ਕਈ ਵਾਰੀ ਬੰਦੇ ਨੂੰ ਸੇਵਾ ਵਿੱਚੋਂ, ਕਈ ਵਾਰੀ ਬੰਦੇ ਨੂੰ ਸਾਧਨਾ ਵਿੱਚੋਂ, ਕਈ ਵਾਰੀ ਬੰਦੇ ਨੂੰ ਨੀਵੇਂ ਥਾਂ ਤੇ ਰਹਿ ਕਰਕੇ ਇੰਨਾ ਕੁਝ ਪ੍ਰਾਪਤ ਹੋ ਜਾਂਦਾ ਕਿ ਜਦੋਂ ਉਹ ਕਿਤੇ ਮਰਾਤਬੇ ਤੇ ਪਹੁੰਚਦਾ ਫਿਰ ਉਸੇ ਚੀਜ਼ ਨੂੰ ਨਿੰਦਣਾ ਸ਼ੁਰੂ ਕਰ ਦਿੰਦਾ, ਉਹਦੇ ਤੇ ਸ਼ੰਕਾ ਸ਼ੁਰੂ ਕਰ ਦਿੰਦਾ, ਉਹਦੇ ਤੇ ਬੋਲਣਾ ਸ਼ੁਰੂ ਕਰ ਦਿੰਦਾ। ਬਹੁਤ ਲੋਕ ਐਸੇ ਨੇ ਜਿਹੜੇ ਗੁਰੂ ਘਰ ਤੋਂ ਬਖਸ਼ਾਂ ਲੈ ਕਰਕੇ ਫਿਰ ਗੁਰੂ ਘਰ ਤੇ ਹੀ ਉਂਗਲ ਉੱਠਣੀ ਸ਼ੁਰੂ ਹੋ ਜਾਂਦੀ। ਕਈ ਲੋਕ ਜਿਹੜੇ ਐਸੇ ਨੇ ਜਿਹੜੇ ਕਿਸੇ ਸੱਜਣ ਮਿੱਤਰ ਤੋਂ ਆਪਣਾ ਸਾਥ ਲੈਂਦੇ ਨੇ, ਆਪਣੇ ਜੀਵਨ ਦੇ ਸੰਘਰਸ਼ ਵਿੱਚ ਉਹ ਸਾਥ ਦਿੰਦੇ ਨੇ, ਉਹਨਾਂ ਤੇ ਉਂਗਲ ਉੱਠਣੀ ਸ਼ੁਰੂ ਕਰ ਦਿੰਦੇ ਨੇ। ਇਹ ਮਨੁੱਖ ਦਾ ਸੁਭਾਅ ਬਣਿਆ ਹੋਇਆ। ਸਾਵਨ ਮੱਲ ਨੇ ਵੀ ਸੋਚਿਆ ਵੀ ਹੁਣ ਮੈਂ ਵਾਪਸ ਚਲਾ ਗਿਆ ਤੇ ਸਿੱਖ ਬਣ ਕੇ ਰਹਿਣਾ ਪਏਗਾ, ਇੱਥੇ ਮੈਂ ਗੁਰੂ ਬਣਿਆ। ਜਦੋਂ ਤੀਸਰੀ ਵਾਰੀ ਕੋਈ ਸਿੱਖ ਬੁਲਾਉਣ ਗਿਆ ਨਾ ਵੀ ਗੁਰੂ ਸਾਹਿਬ ਨੇ ਹੁਕਮ ਕੀਤਾ ਸਖ਼ਤ, ਤੇ ਗੁੱਸੇ ਦੇ ਮਾਰੇ ਨੇ ਗੁਰੂ ਸਾਹਿਬ ਦਾ ਰੁਮਾਲ ਕੱਢ ਕੇ ਦੇ ਦਿੱਤਾ, ਕਹਿੰਦਾ ਆਹ ਮੈਨੂੰ ਦੇ ਕੇ ਭੇਜਿਆ ਨਾ, ਆਪਣਾ ਲੈ ਜਾਓ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੈਂ ਨਹੀਂ ਆਉਣਾ ਹੁਣ, ਮੇਰੀ ਇੱਥੇ ਸਿੱਖੀ ਸੇਵਕੀ ਬੜੀ ਚੱਲਦੀ ਹੈ। ਉਹ ਸਿੱਖ ਰੁਮਾਲ ਲੈ ਕੇ ਗੁਰੂ ਸਾਹਿਬ ਜੀ ਦਾ ਵਾਪਸ ਆ ਗਿਆ ਤੇ ਆ ਕੇ ਦੱਸਿਆ ਵੀ ਇਸ ਤਰ੍ਹਾਂ ਆਖਿਆ। ਗੁਰੂ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ, ਜੇ ਗੁਰੂ ਦਾਤ ਆ ਗਈ ਹੈ ਨਾ, ਗੁਰੂ ਦੀ ਬਖਸ਼ਿਸ਼ ਆ ਗਈ, ਹੁਣ ਉਹ ਵੀ ਆਪਣੇ ਆਪ ਆ ਜਾਏਗਾ। ਕਿਉਂਕਿ ਸਮਝਿਆ ਵੀ ਕੱਪੜਾ ਹੈ, ਪਹਿਲਾਂ ਦਾਤ ਸੀ ਪਰ ਜਦੋਂ ਹੰਕਾਰੀ ਹੋ ਗਿਆ ਕੋਈ, ਫਿਰ ਸੋਚਦਾ ਵੀ ਇੱਕ ਕੱਪੜਾ ਹੀ ਹੈ, ਰੁਮਾਲ ਹੀ ਹੈ, ਤੂੰ ਆਪਣਾ ਲੈ ਜਾ। ਬਸ ਉਸ ਦਿਨ ਤੋਂ ਬਾਅਦ ਜਿਹੜੀ ਗੁਰੂ ਦੀ ਸੱਤਿਆ ਜ਼ੁਬਾਨ ਤੇ ਸੀ, ਗੁਰੂ ਦੀ ਕਿਰਪਾ ਜੋ ਹਿਰਦੇ ਵਿੱਚ ਵਾਪਰਦੀ ਸੀ, ਉਹ ਸਾਰੀ ਮੁੱਕ ਗਈ, ਨਿਰਸ ਹੋਣਾ ਸ਼ੁਰੂ ਹੋ ਗਿਆ। ਜੇ ਉੱਥੇ ਰਾਜ ਦਰਬਾਰ ਦੇ ਅੰਦਰ ਜੋ ਮਾਣ ਸਤਿਕਾਰ ਮਿਲਦਾ ਸੀ, ਘਟਨਾ ਪ੍ਰਾਰੰਭ ਹੋ ਗਿਆ। ਬੜਾ ਦੁਖੀ ਹੋਇਆ, ਬੜਾ ਆਤੁਰ ਹੋਇਆ ਵੀ ਹੁਣ ਕੀ ਕਰਾਂ। ਅਖੀਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੋਇੰਦਵਾਲ ਆ ਕੇ ਭਾਈ ਸਾਵਨ ਮੱਲ ਨੇ ਖਿਮਾ ਮੰਗੀ ਦਤਾਰ ਪਿਤਾ ਮਹਾਰਾਜ ਨੂੰ, ਕਹਿੰਦੇ ਮੈਨੂੰ ਬਖਸ਼ ਲਓ, ਮੈਂ ਹੁਕਮ ਅਦੂਲੀ ਕਰ ਬੈਠਾ, ਮੈਂ ਆਪਣੇ ਭਾਣੇ ਵਿੱਚ ਚੱਲ ਪਿਆ, ਮੈਂ ਆਪਣੇ ਹੰਗਤਾ ਵਿੱਚ ਚੱਲ ਪਿਆ, ਉਹਦਾ ਮੈਨੂੰ ਬੜਾ ਦੁੱਖ ਲੱਗਾ, ਮੈਨੂੰ ਚੋਟਾਂ ਪਈਆਂ ਨੇ, ਮੈਨੂੰ ਦੁੱਖ ਲੱਗਾ, ਪਰ ਹੁਣ ਮੈਂ ਫਿਰ ਤੁਹਾਡੀ ਸ਼ਰਨ ਵਿੱਚ ਆਇਆ, ਮੈਨੂੰ ਬਖਸ਼ ਦਿਓ। ਗੁਰੂ ਨੇ ਬਖਸ਼ ਦਿੱਤਾ, ਭਾਵ ਇਹ ਹੈ ਕਿ ਗੁਰੂ ਫਿਰ ਵੀ ਦਿਆਲੂ ਹੈ। ਜੇ ਕੋਈ ਥਿੜਕ ਜਾਏ, ਭਟਕ ਜਾਏ, ਪਰ ਵਾਪਸ ਆ ਜਾਏ ਤੇ ਗੁਰੂ ਫਿਰ ਵੀ ਉਹਦੀ ਭਟਕਣਾ, ਉਹਦੀ ਥਿਰਕਣਾ ਨੂੰ ਨਹੀਂ ਵੇਖਦਾ ਵੀ ਕਿੰਨੇ ਸਾਲਾਂ ਬਾਅਦ ਆਇਆ। ਉਹ ਕਹਿੰਦਾ ਜਦੋਂ ਆ ਗਿਆ ਹੁਣ ਤੈਨੂੰ ਮੈਂ ਤਾਰ ਦਿਆਂਗਾ। ਇਸ ਕਰਕੇ ਦਾਤਾ ਜੀ ਕਹਿੰਦੇ ਆਪਣਾ ਭਾਣਾ ਜੋ ਚੱਲੇ ਭਾਈ, ਬਾਬਾ ਰਾਮ ਰਾਏ ਜੀ ਵਰਗੇ, ਬਾਬਾ ਪ੍ਰਿਥੀ ਚੰਦ ਜੀ ਵਰਗੇ ਗੁਰੂ ਪੁੱਤਰ ਸਨ, ਧੀਰ ਮੱਲ ਵਰਗੇ ਗੁਰੂ ਪੁੱਤਰ ਸਨ, ਗੁਰੂ ਸੰਤਾਨ ਸੀ, ਪਰ ਆਪਣੇ ਭਾਣੇ ਵਿੱਚ ਚੱਲੇ ਆ, ਗੁਰੂ ਨਾਲ ਸ਼ਰੀਕਾ ਕਰਿਆ, ਵਿਛੜ ਚੋਟਾਂ ਖਾਵੈ ਤੇ ਵਿਛੋੜੇ ਦੀਆਂ ਚੋਟਾਂ ਖਾਧੀਆਂ। ਕੋਈ ਸਿੱਖ ਨੇ ਵੀ ਜੇ ਗੁਰੂ ਨਾਲ ਸ਼ਰੀਕਾ ਕਰ ਲਿਆ ਤੇ ਉਹਨੇ ਵੀ ਫਿਰ ਖੁਆਰੀ ਹੋਈ ਹੈ। ਗੁਰੂ ਦੇ ਨਾਲ, ਗੁਰੂ ਘਰ ਦੇ ਨਾਲ ਸ਼ਰੀਕਾ ਨਹੀਂ, ਪ੍ਰੇਮ ਚੱਲਦਾ ਹੈ, ਭਾਵਨਾ ਚੱਲਦੀ ਹੈ। ਬਿਨ ਸਤਿਗੁਰੂ ਸੁਖ ਕਦੇ ਨਾ ਪਾਵੈ ਭਾਈ, ਫਿਰ ਪਛੋਤਾਵੈ। ਤੀਸਰੇ ਗੁਰਦੇਵ ਜੀ ਕਹਿੰਦੇ ਇਹ ਤੇ ਨਿਸ਼ਚਾ ਕਰੀਏ ਨਾ ਕਿ ਬਿਨਾਂ ਸਤਿਗੁਰੂ ਤੋਂ ਸੁਖ ਕਦੇ ਮਿਲ ਹੀ ਨਹੀਂ ਸਕਦਾ। ਕੋਈ ਆਖੇ ਵੀ ਮੈਂ ਗੁਰੂ ਤੋਂ ਹੀਣਾ ਹੋ ਕਰਕੇ ਮੈਂ ਜਿਉਂ ਜਾਵਾਂਗਾ, ਮੈਨੂੰ ਸੁੱਖ ਮਿਲੇਗਾ। ਤੀਸਰੇ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਆਪਾਂ ਰੋਜ਼ ਪੜ੍ਹਦੇ ਹਾਂ, ਆਨੰਦ ਸਾਹਿਬ ਜੀ ਦੀ ਬਾਣੀ ਵਿੱਚ, ਕਿ ਗੁਰੂ ਤੋਂ ਬੇਮੁੱਖ ਹੋਇਆ ਬੰਦਾ ਕਦੀ ਸੁੱਖ ਪ੍ਰਾਪਤ ਹੀ ਨਹੀਂ ਕਰ ਸਕਦਾ। ਜੇ ਕੋ ਗੁਰ ਤੇ ਬੇਮੁੱਖ ਹੋਵੇ,
ਬਿਨ ਸਤਿਗੁਰੂ ਮੁਕਤ ਨਾ।

ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ ਅਨੇਕ ਜੁਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਗੁਰੂ ਸਾਹਿਬ ਕਹਿੰਦੇ ਵਿਚਾਰ ਕਰਕੇ ਵੇਖੋ ਮੇਰੀ ਗੱਲ ਵੀ ਨਾ ਪਾਵੇ ਮੈਨੂੰ। ਵਿਚਾਰ ਦਾ ਅਰਥ ਹੈ ਉਹਨਾਂ ਲੋਕਾਂ ਦਾ ਜੀਵਨ ਵੇਖ ਲਓ ਜਿਹੜੇ ਗੁਰੂ ਨਾਲ ਜੁੜੇ ਤੇ ਉਹਨਾਂ ਨੂੰ ਗੁਰੂ ਨੇ ਕੀ ਦਿੱਤਾ ਤੇ ਜਿਹੜੇ ਗੁਰੂ ਤੋਂ ਵਿਛੜ ਕੇ ਉਹਨਾਂ ਦਾ ਜੀਵਨ ਕੀ ਹੋ ਗਿਆ। ਫਿਰ ਪਛੋਤਾਵੈ ਉਹ ਵਾਰ ਵਾਰ ਪਛਤਾਉਂਦੇ ਨੇ। ਹਰ ਕੇ ਦਾਸ ਸੁਹੇਲੇ ਭਾਈ ਪਰ ਸੌਖੇ ਕੌਣ ਨੇ। ਗੁਰੂ ਸਾਹਿਬ ਕਹਿੰਦੇ ਹਰੀ ਦੇ ਦਾਸ। ਹਰੀ ਦੇ ਦਾਸ ਕੌਣ ਨੇ? ਜਿਨ੍ਹਾਂ ਨੇ ਹਰੀ ਦਾ ਭਾਣਾ ਮੰਨਿਆ, ਵਾਹਿਗੁਰੂ ਦਾ ਭਾਣਾ ਮੰਨਿਆ। ਸੁਹੇਲੇ ਕਿਵੇਂ ਨੇ? ਜਨਮ ਜਨਮ ਕੇ ਕਿਲ ਬਿਕ ਦੁੱਖ ਕਾਟੇ। ਉਹਨਾਂ ਨੇ ਭਾਣੇ ਵਿੱਚ ਰਹਿ ਕੇ ਆਪਣੇ ਜਨਮਾਂ ਜਨਮਾਂਤਰਾਂ ਦੇ ਕਿਲ ਬਿਕ, ਕਿਲ ਬਿਕ ਕਹਿੰਦੇ ਨੇ ਪੁਰਾਣੇ ਪਾਪ ਜਿਹੜੇ ਜਨਮਾਂ ਦੇ ਇਕੱਠੇ ਕੀਤੇ ਨੇ, ਕਾਟੇ ਉਹ ਕੱਟ ਦਿੱਤੇ, ਨਾਸ਼ ਕਰ ਦਿੱਤੇ। ਆਪੇ ਮੇਲ ਮਿਲਾਈ, ਗੁਰੂ ਨੇ ਸਾਰੇ ਪਾਪ ਕੱਟ ਦਿੱਤੇ ਤੇ ਆਪਣੇ ਨਾਲ ਮਿਲਾ ਲਿਆ। ਆਪੇ ਮੇਲ ਮਿਲਾਈ, ਆਪਣੇ ਨਾਲ ਜੋੜ ਲਿਆ। ਤੇ ਜਿਹੜਾ ਗੁਰੂ ਨਾਲ ਜੁੜ ਗਿਆ, ਹਰੀ ਨਾਲ ਜੁੜ ਗਿਆ, ਉਹ ਤੇ ਸੁਹੇਲਾ ਹੋਏਗਾ ਹੀ ਹੋਏਗਾ। ਗੁਰੂ ਦੇ ਨਾਲ ਜੁੜਨਾ, ਪਰਮੇਸ਼ਵਰ ਨਾਲ ਜੁੜਨ ਵਾਲਾ ਘਰ ਬਾਹਰ ਹੀ ਸੌਖਾ ਰਹਿੰਦਾ, ਆਨੰਦ ਵਿੱਚ ਰਹਿੰਦਾ। ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦੜਾਇਆ। ਪਰ ਕਿਵੇਂ ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾ ਕਾ ਅੰਤਰ ਜਾਮੀ। ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲੱਗੈ ਜਾਂ ਐਸੇ ਬੁਝਿਆ। ਕਹਿੰਦੇ ਜਦੋਂ ਬੁੱਝ ਲਿਆ, ਭਾਣੇ ਵਿੱਚ ਆ ਗਿਆ, ਫਿਰ ਕੋਈ ਭਉ ਨਹੀਂ। ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁੱਲਾ ਸੰਸਾਰਾ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਵੀ ਜਿਹੜਾ ਵਾਹਿਗੁਰੂ ਨੂੰ ਭੁੱਲ ਕੇ, ਗੁਰੂ ਨੂੰ ਵਿਸਾਰ ਕੇ ਸੋਚੇ ਵੀ ਮੇਰਾ ਤੇ ਕੁਣਬਾ ਹੀ ਜਿਹੜਾ ਹੈ ਨਾ, ਕੁਟੰਬ ਕੁਣਬਾ ਹੀ ਮੈਂ ਪਾਲਣਾ, ਠੱਗੀ ਮਾਰ ਕੇ ਪਾਲਾਂ, ਗੁਰੂ ਤੋਂ ਬੇਮੁਖ ਹੋ ਕੇ ਪਾਲਾਂ, ਅਧਰਮ ਕਰਕੇ ਮੈਂ ਪਾਲਾਂ, ਚੋਰੀ ਜਾਰੀ ਕਰਕੇ ਮੈਂ ਪਾਲਾਂ, ਤਾਂ ਦਾਤਾ ਜੀ ਕਹਿੰਦੇ ਫਿਰ ਇਹ ਕੁਟੰਬ ਪਿੱਛੇ ਤੂੰ ਬੇਮੁਖ ਹੋ ਜਾਂਦਾ, ਦੁਨੀਆਂ ਪਿੱਛੇ ਤੂੰ ਦੀਨ ਗਵਾ ਦਿੰਦਾ, ਪਰ ਇਹ ਫਿਰ ਕੀ ਬਣ ਜਾਂਦਾ ਕੁਟੰਬ? ਇਹ ਕੁਟੰਬ ਸਭ ਜੀ ਕੇ ਬੰਧਨ, ਆਤਮਾ ਦਾ ਬੰਧਨ। ਪਰਿਵਾਰ ਹੀ ਸਾਡਾ ਬੰਧਨ ਬਣ ਜਾਂਦਾ ਹੈ ਤੇ ਪਰਿਵਾਰ ਹੀ ਸਾਡੀ ਮੁਕਤੀ ਦਾ ਕਾਰਨ ਬਣਦਾ ਹੈ। ਕੁਟੰਬ ਹੀ ਕਹਿ ਲਈਏ ਪਰ ਸਾਡੀ ਬੰਧਨ ਹੈ ਤੇ ਕੁਟੰਬ ਹੀ ਮੁਕਤੀ ਦਾ ਕਾਰਨ ਬਣਦਾ। ਕਿਵੇਂ? ਜਦੋਂ ਕੁਟੰਬ ਦੇ ਮੋਹ ਵਿੱਚ ਪੈ ਕੇ ਬੰਦਾ ਅਧਰਮ ਦੇ ਕਰਮ ਕਰਦਾ ਉਹਨਾਂ ਨੂੰ ਖੁਸ਼ ਕਰਨ ਵਾਸਤੇ, ਤੇ ਉਹ ਫਿਰ ਜੀ ਦੇ ਬੰਧਨ ਬਣ ਜਾਂਦੇ ਨੇ। ਆਤਮਿਕ ਤੌਰ ਤੇ ਬੰਦਾ ਜਿਹੜਾ ਹੈ ਭਰਮਦਾ ਹੈ, ਭਟਕਦਾ ਹੈ। ਪਰ ਜੇ ਕੋਈ ਇਨਸਾਨ ਗੁਰੂ ਦੇ ਭਾਣੇ ਵਿੱਚ ਆ ਕੇ, ਗੁਰੂ ਹੁਕਮ ਵਿੱਚ ਆ ਕੇ ਉਸ ਕੁਟੰਬ ਨੂੰ ਗੁਰੂ ਦਾ ਜਾਣ ਕੇ ਸੇਵਾ ਕਰਦਾ, ਧਰਮ ਦੀ ਕਿਰਤ ਕਰਕੇ, ਇਮਾਨਦਾਰੀ ਦੀ ਕਿਰਤ ਕਰਕੇ, ਫਿਰ ਗੁਰੂ ਸਾਹਿਬ ਜੀ ਕਹਿੰਦੇ ਉਹ ਜਿਹੜੇ ਕੁਟੰਬ ਪਰਿਵਾਰ ਹੈ ਉਹ ਜੀ ਦੇ ਬੰਧਨਾਂ ਤੋਂ ਮੁਕਤ ਵੀ ਕਰਾ ਦਿੰਦਾ। ਪਰਿਵਾਰ ਕਰਕੇ ਬੰਦਾ ਮੁਕਤ ਹੋ ਜਾਂਦਾ। ਇੱਕ ਘਰ ਦਾ ਜੀਵ ਪਰਿਵਾਰ ਦਾ ਭਗਤ ਬਣ ਜਾਏ, ਘਰ ਦਾ ਇੱਕ ਜੀਵ ਗੁਰਮੁਖ ਬਣ ਜਾਏ, ਤੇ ਗੁਰੂ ਸਾਹਿਬ ਕਹਿੰਦੇ ਇੱਕ ਜੀਵ ਦੇ ਗੁਰਮੁਖ ਬਣਨ ਦੇ ਨਾਲ ਹੀ ਕਈ ਕੁੱਲਾਂ ਤਰ ਜਾਂਦੀਆਂ। ਬਾਣੀ ਵਿੱਚ ਬਚਨ ਆਉਂਦੇ ਨੇ, ਹੁਣ ਪ੍ਰਹਿਲਾਦ ਦੀ ਕੁੱਲ ਸਾਰੀ ਹੀ ਜਿਹੜੀ ਸੀ, ਉਹਦੇ ਪਿਤਾ ਉਹਦੇ ਆਲਾ ਦੁਆਲਾ ਸਾਰੇ ਹੀ ਮਾਰਨ ਵਾਲੇ ਸਨ, ਪਰ ਗੁਰੂ ਸਾਹਿਬ ਜੀ ਨੇ ਕਿਹਾ ਪ੍ਰਹਿਲਾਦ ਜਨ ਕੇ ਇੱਕੀ ਕੁੱਲ ਉਧਾਰੇ, ਉਹਦੀਆਂ ਇੱਕੀ ਕੁੱਲਾਂ ਦਾ ਉਧਾਰ ਕਰ ਦਿੱਤਾ, ਕਿਉਂਕਿ ਉਹ ਇੱਕ ਹੀ ਭਗਤ ਜੰਮਿਆ। ਇੱਕ ਹੀ ਭਗਤ ਕੁੱਲ ਵਿੱਚ ਜੰਮ ਜੇ ਤੇ ਕੁੱਲਾਂ ਉਤਾਰ ਦਿੰਦਾ, ਇੱਕ ਹੀ ਨਲਾਇਕ ਕੁੱਲ ਵਿੱਚ ਜੰਮ ਜੇ ਤੇ ਕੁੱਲਾਂ ਡੋਬ ਦਿੰਦਾ ਹੈ। ਇਸ ਕਰਕੇ ਪਰਿਵਾਰ ਦਾ, ਕੁਟੰਬ ਦਾ, ਗ੍ਰਿਸ਼ਟ ਦਾ ਬੜਾ ਵੱਡਾ ਮਾਣ ਹੈ, ਬੜਾ ਵੱਡਾ ਸੰਸਾਰ ਦੇ ਵਿੱਚ ਥਾਂ ਹੈ। ਗੁਰੂ ਸਾਹਿਬ ਕਹਿੰਦੇ ਇਹ ਸਾਡੇ ਤੇ ਹੈ, ਜੇ ਗੁਰੂ ਭਾਣੇ ਵਿੱਚ ਰਵਾਂਗੇ ਫਿਰ ਕੁਟੰਬ ਵੀ ਸਾਡੀ ਮੁਕਤੀ ਦਾ ਕਾਰਨ ਬਣ ਜਾਏਗਾ, ਸਹਿਯੋਗੀ ਬਣ ਜਾਏਗਾ। ਤੇ ਜੇ ਆਪਣੇ ਭਾਣੇ ਵਿੱਚ ਤੁਰੇ ਤੇ ਫਿਰ ਭਰਮ ਭੁੱਲਾ ਸੰਸਾਰਾ, ਇਹ ਸਾਰਾ ਸੰਸਾਰ ਭੁਲੇਖੇ ਦਾ ਕਾਰਨ ਬਣ ਜਾਏਗਾ, ਇਹ ਸੰਸਾਰ ਭਟਕਣਾ ਦਾ ਕਾਰਨ ਬਣ ਜਾਏਗਾ। ਬਿਨ ਗੁਰ ਬੰਧਨ ਟੁੱਟੈ ਨਾਹੀਂ, ਤੇ ਇਹ ਬੰਧਨ ਏਡੇ ਪੀਡੇ ਬਣ ਜਾਂਦੇ ਨੇ, ਗੁਰੂ ਤੋਂ ਬਿਨਾਂ ਟੁੱਟਦੇ ਨਹੀਂ। ਗੁਰਮੁਖ ਮੋਖ ਦੁਆਰਾ, ਗੁਰੂ ਦੇ ਰਾਹੀਂ ਬੰਧਨ ਟੁੱਟਦੇ ਨੇ, ਗੁਰੂ ਰਾਹੀਂ ਮੁਕਤੀ ਦਾ ਦੁਆਰਾ ਮਿਲਦਾ। ਕਰਮ ਕਰਹਿ ਗੁਰ ਸ਼ਬਦ ਨਾ ਪਛਾਣ ਹੈ, ਮਰ ਜਨਮ ਹੈ ਵਾਰੋ ਵਾਰਾ। ਕਈ ਵਾਰੀ ਬੰਦਾ ਸੋਚਦਾ ਵੀ ਅਸੀਂ ਤਾਂ ਸਾਰੇ ਕਰਮ ਚੰਗੀ ਕਰਨੇ ਆ, ਧਾਰਮਿਕ ਕਰਮੀ ਕਰਦਾ ਬੰਦਾ, ਸਾਰਾ ਸਾਰੀ ਉਮਰ ਲੰਘ ਜਾਂਦੀ ਬੰਦੇ ਦੇ ਧਰਮ ਦੇ ਕਰਮ ਕਰਦੇ ਹੀ। ਪਰ ਗੁਰੂ ਸਾਹਿਬ ਕਹਿੰਦੇ ਸਿਰਫ ਕਰਮ ਕਰਨ ਨਾਲ, ਸਰੀਰ ਹਿਲਾਉਣ ਨਾਲ, ਹੱਥ ਪੈਰ ਹਿਲਾਉਣ ਨਾਲ, ਮੂੰਹ ਹਿਲਾਉਣ ਨਾਲ ਕੋਈ ਧਰਮੀ ਨਹੀਂ ਬਣ ਜਾਂਦਾ। ਕਰਮ ਕਰੈ, ਕਰਮ ਸਾਰੇ ਕਰ ਰਿਹਾ, ਗੁਰ ਸ਼ਬਦ ਨਾ ਪਛਾਣੈ। ਪਰ ਗੁਰੂ ਦੇ ਸ਼ਬਦ ਦੀ ਸੋਝੀ ਨਹੀਂ ਹੋਈ, ਪਛਾਣ ਹੀ ਨਹੀਂ ਹੋਈ, ਗੁਰੂ ਦੇ ਸ਼ਬਦ ਨੂੰ ਵਿਚਾਰੇ ਹੀ ਨਹੀਂ ਸਾਰੀ ਉਮਰ।
ਗੁਰੂ ਦੇ ਸ਼ਬਦ ਦੀ ਸਿੱਖਿਆ ਹੀ ਨਹੀਂ ਲਈ ਸਾਰੀ ਉਮਰ ਕਿ ਗੁਰੂ ਬਾਣੀ ਵਿੱਚ ਕਹਿ ਕੀ ਰਿਹਾ ਇਹ ਸਾਰੀ ਉਮਰ ਨਹੀਂ ਪਤਾ ਲੱਗਾ ਤੇ ਦਾਤਾ ਜੀ ਕਹਿੰਦੇ ਕਰਮ ਕਰਦਾ ਰਿਹਾ ਸਾਰੀ ਉਮਰ ਧਰਮ ਦੇ ਕਰਮ ਕਰਦਾ ਰਿਹਾ ਕਿ ਇੰਨੇ ਪਾਠ ਕਰ ਛੱਡੇ ਇੰਨੇ ਯੱਗ ਕਰ ਛੱਡੇ ਕੋਈ ਕਹੇ ਮੈਂ ਇੰਨੀਆਂ ਨਮਾਜ਼ਾਂ ਪੜ੍ਹ ਛੱਡੀਆਂ ਮੈਂ ਇੰਨੀ ਵਾਰੀ ਹੱਜ ਜਾ ਬੈਠਾ ਇੰਨੀ ਵਾਰੀ ਤੀਰਥ ਯਾਤਰਾ ਤੇ ਗਿਆ ਪਰ ਅੰਦਰ ਤਬਦੀਲੀ ਨਹੀਂ ਤਾਂ ਗੁਰੂ ਸਾਹਿਬ ਜੀ ਕਹਿੰਦੇ ਸਿਰਫ ਕਰਮ ਕੀਤਾ ਜਿਵੇਂ ਕੋਈ ਮਸ਼ੀਨ ਘੁੰਮਦੀ ਰਹੇ ਕਰਮ ਕਰਨਾ ਲਾਜ਼ਮੀ ਹੈ ਘੁੰਮਣਾ ਵੀ ਲਾਜ਼ਮੀ ਹੈ ਉਹਦਾ ਮਨੁੱਖ ਦੇ ਕਰਮ ਦਾ ਪਰ ਉਹ ਘੁੰਮਣਾ ਤਾਂ ਸੀ ਵੀ ਉਹਦੇ ਤੋਂ ਸੋਝੀ ਮਿਲ ਜਾਏ ਸ਼ਬਦ ਦੀ ਪਛਾਣ ਹੋ ਜਾਏ ਉਹ ਹੋਈ ਨੀ ਮਰ ਜਨਮ ਹੈ ਵਾਰੋ ਵਾਰਾ ਦਾਤਾ ਜੀ ਕਹਿੰਦੇ ਉਹ ਮਨੁੱਖ ਵਾਰ ਵਾਰ ਜਨਮਦਾ ਹੈ ਉਹਦੀ ਆਤਮਾ ਨੂੰ ਮੁਕਤੀ ਨਹੀਂ ਉਹਦੇ ਸੰਸਕਾਰ ਨੂੰ ਮੁਕਤੀ ਨਹੀਂ ਉਹ ਜਿੱਤ ਉੱਥੇ ਹੀ ਭਟਕਦਾ ਰਹਿੰਦਾ ਉੱਥੇ ਹੀ ਰਹਿੰਦਾ ਹੈ ਕਿਉਂਕਿ ਇੰਨਾ ਮੋਹ ਜੁੜ ਜਾਂਦਾ ਹੈ ਇੰਨਾ ਨਿਜ ਨੂੰ ਆਪਣੇ ਨਾਲ ਉੱਥੇ ਜੋੜ ਲੈਂਦਾ ਹਉ ਮੇਰਾ ਜਗ ਪਲ ਚ ਰਹਿਆ ਪਾਏ ਕਹਿੰਦੇ ਇਹ ਹਉ ਹੈ ਨਾ ਜਿਹੜੀ ਹਉ ਤੇ ਮੇਰਾ ਦੀ ਜਿਹੜੀ ਗੱਲ ਬੰਦੇ ਦੀ ਬਿਰਤੀ ਹੈ ਸਾਰਾ ਸੰਸਾਰ ਜਗ ਦਾ ਅਰਥ ਹੈ ਸਾਰਾ ਸੰਸਾਰ ਇਹਦੇ ਵਿੱਚ ਹੀ ਪਲਚਿਆ ਹੋਇਆ ਖੁੱਬ ਗਿਆ ਹੈ ਡੁੱਬ ਗਿਆ ਗਰਕ ਗਿਆ ਹੈ ਹਉ ਦੇ ਵਿੱਚ ਹੀ ਭਾਈ ਕੋਈ ਨਾ ਕਿਸ ਹੀ ਕੇਰਾ ਪਰ ਇਹ ਨਹੀਂ ਸਮਝਦਾ ਕੋਈ ਕਿਸੇ ਦਾ ਹੈ ਨੀ ਹਰ ਕੋਈ ਆਪਣੀ ਹਉ ਨੂੰ ਵੱਡਾ ਕਰਦਾ ਹੈ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੇਰਾ ਪਰ ਜਿਨ੍ਹਾਂ ਨੂੰ ਗੁਰੂ ਨੇ ਆਪਣੀ ਸੋਝੀ ਦੇ ਦਿੱਤੀ ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੋ ਗਿਆ ਉਹ ਗੁਰੂ ਦਾ ਮਹਿਲ ਪਾ ਲੈਂਦੇ ਨੇ ਗੁਰੂ ਦਾ ਘਰ ਪਾ ਲੈਂਦੇ ਨੇ ਉਹਨਾਂ ਨੂੰ ਮਿਲ ਜਾਂਦਾ ਗੁਰੂ ਦਾ ਦਰਬਾਰਾ ਗੁਣ ਗਾਇਨ ਗੁਣ ਗਾ ਕੇ ਨਿਜ ਘਰ ਅਸਲ ਘਰ ਵਿੱਚ ਚਲੇ ਜਾਂਦੇ ਨੇ ਹੋਏ ਬਸੇਰਾ ਉਹਨਾਂ ਦਾ ਨਿੱਜ ਘਰ ਵਿੱਚ ਵਾਸਾ ਹੋ ਜਾਂਦਾ ਜਿਹਦੇ ਬਾਬਤ ਗੁਰੂ ਸਾਹਿਬ ਜੀ ਕਹਿੰਦੇ ਨੇ ਪੰਚਮ ਪਾਤਸ਼ਾਹ ਕਿ ਹੇ ਭਾਈ ਤੁਸੀਂ ਇਸ ਘਰ ਵਿੱਚ ਹੀ ਆਉਣਾ ਹੈ ਇਹਾਂ ਖਾਟ ਚਲੋ ਹਰ ਲਾਗਾ ਲਾਹਾ ਆਗੈ ਬਸਨ ਸੁਹੇਲਾ ਇਹ ਨਿੱਜ ਘਰ ਜਿਹੜਾ ਸਾਡਾ ਹੈ ਪਰਮਾਤਮਾ ਦੇ ਚਰਨ ਪ੍ਰਭੂ ਦਾ ਦਰ ਉਹਦੇ ਲਈ ਇੱਥੇ ਖੱਟਣਾ ਹੈ ਕਮਾਈ ਕਰਨੀ ਹੈ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਦੁਬਾਰਾ ਫੇਰਾ ਨਾ ਹੋਵੇ ਪਰ ਉਹ ਗੁਰਮੁਖ ਜਿਹੜਾ ਬਣਦਾ ਹੈ ਕੀਰਤੀ ਕਰਦਾ ਐਥੈ ਬੂਝੈ ਜਿਹੜਾ ਇਸ ਸੰਸਾਰ ਵਿੱਚ ਜਾਣ ਲੈਂਦਾ ਸੋ ਆਪ ਪਛਾਣ ਹੈ ਉਹੀ ਆਪਣੇ ਆਪ ਨੂੰ ਪਛਾਣਦਾ ਹੈ ਹਰ ਪ੍ਰਭ ਹੈ ਤਿਸ ਕੇਰਾ ਵਾਹਿਗੁਰੂ ਪਰਮਾਤਮਾ ਦੇ ਭਾਣੇ ਵਿੱਚ ਜਲਣ ਵਾਲੇ ਨੂੰ ਇਹ ਸੋਝੀ ਆ ਜਾਂਦੀ ਵੀ ਹਰੀ ਮੇਰਾ ਹੀ ਹੈ ਪਰਮਾਤਮਾ ਮੇਰੇ ਨਾਲ ਹੈ ਸਤਿਗੁਰ ਸਦਾ ਦਿਆਲ ਹੈ ਭਾਈ ਵਿਣ ਭਾਗਾਂ ਕਿਆ ਪਾਈਏ ਗੁਰੂ ਸਦਾ ਦਿਆਲ ਹੈ ਪਰ ਆਪਣੇ ਭਾਗ ਬਣਾਉਣੇ ਪੈਂਦੇ ਨੇ ਕਰਮ ਐਸਾ ਕਰਨਾ ਪੈਂਦਾ ਕਿ ਜਿਹਦੇ ਨਾਲ ਉਹ ਭਾਗ ਬਣ ਜਾਏ ਉਹਦਾ ਮਿਲਾਪ ਮਿਲ ਜਾਏ ਏਕ ਨਦਰ ਕਰ ਵੇਖੈ ਸਭ ਉੱਪਰ ਉਹ ਸਭ ਤੇ ਏਕ ਨਦਰ ਦਾ ਅਰਥ ਇੱਥੇ ਇੱਕ ਅੱਖ ਨਾਲ ਵੇਖਦਾ ਹੈ ਇੱਕ ਅੱਖ ਨਾਲ ਵੇਖਣ ਦਾ ਅਰਥ ਹੈ ਸਮਾਨ ਵੇਖਦਾ ਹੈ ਵਾਹਿਗੁਰੂ ਸਭ ਨੂੰ ਸਮਾਨ ਵੇਖਦਾ ਹੈ ਗੁਰੂ ਸਭ ਤੇ ਇੱਕੋ ਜਿਹੀ ਦ੍ਰਿਸ਼ਟੀ ਮਾਰਦਾ ਹੈ ਪਰ ਜਿਹਾ ਭਾਵੋ ਤੇਹਾ ਫਲ ਪਾਈਏ ਸਭ ਨੂੰ ਇੱਕੋ ਜਿਹਾ ਫਲ ਨਹੀਂ ਪ੍ਰਾਪਤ ਹੁੰਦਾ ਗੁਰੂ ਸਭ ਨੂੰ ਇੱਕੋ ਜਿਹਾ ਦੇਖਦਾ ਕਿਉਂਕਿ ਫਲ ਉਹੀ ਪ੍ਰਾਪਤ ਹੋਣਾ ਜਿੰਨਾ ਕੁ ਅਸੀਂ ਘਰੋਂ ਝੋਲਾ ਲੈ ਕੇ ਆਏ ਹਾਂ ਦਾਤ ਸਭ ਕੋਈ ਦਾਤਾ ਵੰਡਦਾ ਹੋਵੇ ਅਨਾਜ ਕਿ ਖੁੱਲਾ ਲੈ ਜਾਓ ਪਰ ਹੁਣ ਘਰੋਂ ਅਸੀਂ ਕਾਸਾ ਬਰਤਨ ਭਾਂਡਾ ਹੀ ਉਹਨਾਂ ਕੋਲ ਲੈ ਕੇ ਆਈਏ ਉਨਾ ਹੀ ਪੈਣਾ ਨਾ ਜੇ ਉਹਦੇ ਤੋਂ ਵੱਧ ਪਵਾਉਣ ਦਾ ਯਤਨ ਕਰਾਂਗੇ ਤੇ ਡੁੱਲ ਜਾਏਗਾ ਇਸੇ ਤਰ੍ਹਾਂ ਗੁਰੂ ਕਈਆਂ ਨੂੰ ਰਹਿਮਤ ਬਖਸ਼ ਸੋਝੀ ਦੀ ਦਾਤ ਦਿੰਦਾ ਜਿੰਨਾ ਕੁ ਉਹਦੇ ਪਾਤਰ ਹੁੰਦੇ ਨੇ ਕਈ ਧੱਕੇ ਨਾਲ ਬਣਨਾ ਚਾਹੁੰਦੇ ਨੇ ਫਿਰ ਗੁਰੂ ਸਾਹਿਬ ਕਹਿੰਦੇ ਡੁੱਲ ਜਾਂਦੀ ਹੈ ਉਹਨਾਂ ਦੇ ਪੱਲੇ ਕੱਖ ਨਹੀਂ ਰਹਿੰਦਾ ਇਸ ਕਰਕੇ ਦਾਤਾਰ ਜੀ ਕਹਿੰਦੇ ਜਿਹਾ ਭਾਓ ਜਿਹੋ ਜੀ ਸਾਡੀ ਭਾਵਨਾ ਹੈ ਤੇਹਾ ਫਲ ਪਾਈਏ ਉਹੋ ਜਿਹਾ ਫਲ ਸਾਨੂੰ ਮਿਲਦਾ ਹੈ ਨਾਨਕ ਨਾਮ ਵਸੈ ਮਨ ਅੰਤਰ ਵਿੱਚੋਂ ਆਪ ਗਵਾਈਏ ਜਦੋਂ ਵਾਹਿਗੁਰੂ ਦਾ ਨਾਮ ਗੁਰੂ ਕਿਰਪਾ ਸਦਕਾ ਮਨ ਅੰਤਰ ਵਸ ਜਾਂਦਾ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਰਦੇ ਫਿਰ ਵਿੱਚੋਂ ਹੋਮੈ ਚਲੀ ਜਾਂਦੀ ਹੈ ਨਾਮ ਵਸ ਜਾਂਦਾ ਹੈ ਫਿਰ ਐਸੇ ਪੁਰਖ ਦੀ ਭਾਵਨਾ ਗੁਰਮੁਖ ਵਾਲੀ ਹੋ ਜਾਂਦੀ ਹੈ ਤੇ ਗੁਰਮੁਖ ਸਦਾ ਪਰਉਪਕਾਰੀ ਹੁੰਦਾ ਹੈ ਗੁਰਮੁਖ ਸਦਾ ਦਿਆਲੂ ਹੁੰਦਾ ਹੈ ਉਹਦੇ ਮਨ ਅੰਦਰ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਲੋਭ ਅਹੰਕਾਰ ਨਹੀਂ ਉਹ ਗੁਰੂ ਦੇ ਕੀਰਤੀ ਦੇ ਵਿੱਚ ਹੀ ਆਪਣਾ ਜੀਵਨ ਬਸ਼ਰ ਕਰਦਾ ਉਹਦੇ ਦਰਸ਼ਨ ਮਾਤਰ ਦੇ ਨਾਲ ਬੰਦੇ ਦਾ ਮਨ ਤ੍ਰਿਪਤ ਹੋ ਜਾਂਦਾ ਹੈ ਉਹਦੇ ਦਰਸ਼ਨ ਕੀਤੇ ਬੰਦੇ ਨੂੰ ਠੰਡ ਪੈ ਜਾਂਦੀ ਹੈ ਜਿਹਦੇ ਪਾਸ ਗੁਰੂ ਦੀ ਬਖਸ਼ਿਸ਼ ਹੈ ਗੁਰੂ ਦਾ ਨਾਮ ਹੈ ਗੁਰੂ ਦੀ ਸੇਵਾ ਹੈ ਸਤਿਗੁਰੂ ਜੀ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਮੁਆਫ਼ੀ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਦੇ ਹਾਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ ਆਪ ਸੰਗਤ ਧੰਨ ਗੁਰੂ ਅਮਰਦਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਨੇ ਪਿਆਰ ਸਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ
ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ

ਵਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਹਿੱਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਏ ਵਡਿਆਈਆਂ ਕਹਿ ਨਾਨਕ ਸੁਣਹੁ ਸੰਤੋ ਸ਼ਬਦ ਧਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਲ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨੰਦ

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਪਾਸ਼ੇ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆ ਹੈ ਫਿਰ ਅੰਕਿਤਪੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਇੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨਾਂ ਦੇ ਆਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਚੈਨ ਕਰਕੇ ਹਰ ਸੱਚ ਬੋਲੋ ਜੀ ਵਾਹਿਗੁਰੂ ਗਰੀਬ ਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਡੀਆਂ ਜਾਪੀਆਂ ਚਾਪੀਆਂ ਜਿਹੜਾ ਨਾਮ ਜਪਿਆ ਵਣ ਚੱਕਿਆ ਦੇ ਚਲਾਈ ਦੇ ਵਾਹੀ ਦੇ ਕੇ ਖੇਡ ਕੀਤਾ ਤੇ ਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬਾਜਵਾਂ ਦੇ ਕਟਵਾਏ ਖੋਪੜੀਆਂ ਲੋਹਾਈਆਂ ਚਰਖੜੀਆਂ ਦੇ ਚੜੇ ਹਰ ਨਚਰਾਏ ਗਏ ਗੁਰਦੁਆਰੇ ਸਿਆਵਾਂ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸਿੱਖੀ ਸਦੇ ਕੇ ਸਾਸਾ ਸਿੰਘ ਨਿਭਾਇਆ ਤੇ ਨਵੀਂ ਕਮਾਈ ਦਾ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਪਹਿਲਾਂ ਤਾਂ ਗੁਰਦੁਆਰਿਆਂ ਦਾ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ ਚਿੱਤ ਆਵਣ ਕਾਸਰ ਕਾਸਰ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤੁਹਾਨੂੰ ਦੱਸਿਆ ਰਿਹਾ ਹੈ ਦੇਹ ਤੇ ਕਿ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੁੰਗੇ ਜੁਗੋ ਜੁਗੋ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਬਿਰਵਾਜ ਪੰਥ ਸਦਾ ਸਹਾਈ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੇ ਪੰਥ ਨੂੰ ਛੋੜਿਆ ਗਿਆ ਦੱਸਿਆ ਦਾਰ ਸੇਵਾ ਸਮਾਲ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰਾਂ ਦਾਰ ਜੀ ਹੋ ਦੋਏ ਕਰ ਜੋੜ ਕਰੋ ਅਰਦਾਸ ਤੂੰ ਤਾਂ ਭਾਵੇ ਤਾਂ ਆਣੇ ਰਾਸ ਹੇ ਗਰੀਬਨ ਬਾਜ ਆਪ ਦੇ ਚੰਨ ਕਮਲਾਂ ਦੇ ਅਰਦਾਸ ਵੀ ਦਿੱਤਾ ਜੀ ਅਨਬਖਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸ਼ਕਤਿਆਂ ਨੂੰ ਦਰਸ਼ਨ ਦਰਦੇ ਕੇ ਨਿਹਾਲ ਦਰਦਾਰ ਜੀ ਹੋ ਬੇਅਦ ਬਾਣੀਆਂ ਦੇ ਪਾਠ ਹੋਏ ਐਰੂ ਰਾਗੀ ਸਿੰਘਾਂ ਨੇ ਆਪਦੇ ਚਰਨਾਂ ਜਾ ਸਕੀ ਵਾਰ ਦੇ ਕੀਰਤਨ ਕੀਤੇ ਨੇ ਰਵਾਨ ਵੀਰਾਂ ਨੇ ਅੱਜ ਹੁਕਮਨਾਮੇ ਦੀ ਕਥਾ ਪਿਆਰ ਕੀਜੀਏ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਫਿਰ ਬਾਣੀ ਸੋਧ ਕੇ ਸੱਚਖੰਡ ਪੁਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਸਾਡੀ ਬਾਰਦਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਢਾਡੀ ਬਰਬੂ ਦੀ ਬਖਸ਼ਿਸ਼ ਕਰੋ ਇਸ ਮਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਟਾਂ ਵਿੱਚੋਂ ਬਜ਼ੁਰਗ ਆਪ ਸ਼ਾਦੀ ਦੇ ਗਿਆ ਤਿਆਗ ਕਰ ਹੱਦਦਾਰ ਆਪ ਜੀ ਭੋਗ ਲਓ ਸ਼ਹੀਦ ਪ੍ਰਸਾਦ ਸਾਧ ਦੀ ਰਖਣਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਹੇ ਗੁਰੂ ਗਰੀਬ ਨਵਾਜ ਆਪ ਜੀ ਬਖਸ਼ੀਆਂ ਦਾਤਾਂ ਜੋ ਲੱਗਣਾ ਚੁੱਟ ਸਵਾਰੀਆਂ ਪ੍ਰਵਾਨ ਕਰਨੀ ਦਤਾਰ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਟੈਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਲਾ ਬਖਸ਼ੋ ਅਤੇ ਸਦਾ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬੱਚਿਆਂ ਦੀ ਪਾਲਤਾ ਕਰੋ ਗਰੀਬ ਨਵਾਜ ਮਿਹਨਤ ਕਰਿਆਓ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ਼ ਸੰਗਤਾਂ ਜਾਲ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਦੇ ਤੇਰ ਪਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਵਾਜ ਸੇਖ ਕੌਮ ਖਾਲਸਾ ਪੰਥ ਨੂੰ ਏਕਤਾ ਸੁਭਾਗ ਪਿਆਜ ਬਖਸ਼ੀ ਕਰਕੇ ਸਖ਼ਤ ਦਾਲ ਬਖਸ਼ੋ ਸਦਾ ਹੀ ਚਰਨਾਂ ਨਾਲ ਜੁੜੋ ਗੁਰਬਾਣੀ ਦਾ ਪਿਆਰ ਰੱਖਣ ਦੀ ਪਾਲਤਾ ਕਰੋ ਜੀ ਗੁਰੂ ਗਰੀਬ ਨਵਾਜ ਦੂਰ ਦੁਰਾਡੇ ਘਰੇ ਬੈਠੀਆਂ ਲਾਈਵ ਕਰਤਾ ਕੀਤੀ ਸਰਵਣ ਕਰਨੀਆਂ ਸਾਰੀਆਂ ਸਿੱਧਾਂ ਦੀ ਹਾਲ ਜੀ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਤੇ ਤਾਰਾ ਬਖਸ਼ੀ ਸਿੱਧਾਂ ਦੇ ਬਖਸ਼ੇ ਨੇ ਸਿੱਖ ਦਾ ਆਪਦੇ ਚਰਨਾਂ ਦਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਨੂੰ ਦਰ ਸਕਦਾ ਮਾਇਆ ਪੇਟਾ ਕਰ ਚਰਨਾਂ ਪ੍ਰਵਾਨ ਕਰੋ ਬਖਸ਼ਿਆ ਸਾਹਿਬ ਦੀਆਂ ਕਮਾਈਆਂ ਸਬਰ ਕਰੋ ਕਾਜ ਵਾਧੇ ਬੋਲੇ ਤਾਰ ਸਭ ਸਿੱਖਦਾਂ ਦੀਆਂ ਸ਼ੁਭਕਾਮਨਾ ਵਾਸਤਾਂ ਪੂਰੀਆਂ ਕਰੋ ਜੀ ਗੁਰੂ ਗਰੀਬ ਨਵਾਜ ਮੇਰਾ ਕਰਿਆਓ ਸੇਵਾ ਪ੍ਰਵਾਨ ਕਰੋ ਪੂਰੇ ਤੱਕ ਮਾਹ ਬਖਸ਼ੋ ਪਿੱਤਰ ਗੁਰੂ ਨੇ ਬਖਸ਼ੇ ਉਪਰੰਤ ਗੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚਰਨਾਂ ਦੁਨੀਆਂ ਦੀ ਬਣਾਓ ਸ਼ੁੱਧ ਅਤੇ ਪਿੱਤਰ ਸੇਵਾ ਲਿਆ ਦੀ ਕਮਾ ਦਾਰ ਸਹੀ ਪਿਆਰੇ ਮੇਰੇ ਜਿਹੜੇ ਪੰਜਾਬ ਦਾ ਨਾਮ ਜਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਤ੍ਰਿਵਾਦ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਾਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ
जो ब्रह्म को मिल बोची है कोरी जबद में राज करेगा खालसा आगे रहे न को ख्वार ऐसा मिलेंगे बदे शरण जो वाहेगुरु नाम जहाज है चरे सो तेरे पा जो शरदा कर सेम दे गुरु पारे उतारन हा खंडा

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ ਲੇਖਾ ਛੋੜ ਅਲੇਖਾ ਛੂਟੈ ਹਮ ਨਿਰਗੁਣ ਲੇਹੋ ਉਬਾਰੀ ਸਦ ਬਖਸਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਪਛੋਤਾਵੇ

0: ਤੇ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੁੜ ਚੋਟਾਂ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰੇ ਬਖਸ਼ਿਸ਼ ਜੀ, ਆਪ ਸੰਗਤ ਮੇਰੀ ਸ਼ਰਧਾ ਭਾਵਨਾ ਸਾਹਿਬ ਮਹਾਰਾਜ ਨਿੱਘੀ ਹੋ ਬੈਠ ਕੇ ਪਿੱਤਰ ਗੁਰਬਾਣੀ ਆਸਾ ਕੀ ਵਾਰ ਸਪੂਰ ਕੀਰਤਨ ਸਰਨ ਕੀਤੇ ਨੇ ਉਪਰੰਤ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਸਰਨ ਕੀਤੀ ਹੈ। ਅਰਦਾਸ ਵਿੱਚ ਹਾਜ਼ਰ ਪਰੇ ਉਪਰੰਤ ਮਹਾਰੇ ਬਖਸ਼ਿਸ਼ ਪਿੱਤਰ ਸਰਵਣ ਕੀਤੇ ਹਨ। ਸੁਸਾਰ ਸਿੰਘ ਜੀ, ਅੱਜ ਦਾ ਸਪਾਠ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਾ ਨੂੰ ਬਖਸ਼ਿਸ਼ ਕੀਤਾ ਹੈ। ਅਰਦਾਸ ਸਿੰਘ ਜੀ, ਆਪ ਸੰਗਤ ਬੇਨਤੀ ਹੈ ਹਰ ਰੋਜ਼ ਦੀ ਤਰ੍ਹਾਂ ਆਪ ਹੁਣ ਲੜੀਵਾਰ ਸਹਿਜ ਪਾਠ ਸਰਵਣ ਕਰਨੇ ਨੇ ਠੀਕ 10 ਵਜੇ ਤੱਕ। ਸੋ ਆਪ ਸੰਗਤ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਆਓ, ਹਰ ਰੋਜ਼ ਜ਼ਰੂਰ ਹਾਜ਼ਰੀ ਭਰਿਆ ਕਰੋ, ਮੱਥਾ ਟੇਕ ਕੇ ਅਰਦਾਸ ਕਰੋ ਅਤੇ ਮਨ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਅਰਦਾਸ ਸਿੰਘ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਨੂੰ ਪਤਾ ਹੈ ਕਿ ਜੋ ਗੁਰੂ ਘਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ, 100,000-8,000 ਦਾ ਇੱਥੇ ਕਾਫ਼ੀ ਖਰਚੇ ਆ ਰਹੇ ਨੇ। ਸੋ ਬੇਅੰਤ ਪੁਰਾਣਾ ਵੱਲੋਂ ਆਪਣੇ ਦਸਾਂ ਦੀ ਸਫ਼ਰ ਕਰਦੇ ਹੋਇਆਂ ਬੇਅੰਤ ਮਾਇਆ ਮਾਰੇ ਚਰਨਾਂ ਭੇਟਾ ਕੀਤੀ ਹੈ। ਇਸ ਕੰਸਟਰਕਸ਼ਨ ਦੇ ਹਿੱਸਾ ਪਾਇਆ ਬੇਅੰਤ ਪੁਰਾਣਾ ਵੱਲੋਂ ਸਪੈਸ਼ਲ ਤੌਰ 'ਤੇ ਕੰਸਟਰਕਸ਼ਨ ਦੇ ਨਾਂ 'ਤੇ ਸੀਧਾ ਕਟਾਈਆਂ ਜਾ ਰਹੀਆਂ ਨੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਭਾਈ ਸੰਗਤਾਂ ਸਾਹਿਬ ਵਟਪਾ ਗਏ ਹਨ, ਜਿਹੜੇ ਗੁਰੂ ਦੀਆਂ ਖੁਸ਼ੀਆਂ ਵਿੱਚ ਆਪ ਮਾਣਦਿਆਂ ਹੋਇਆਂ ਖੁਸ਼ੀਆਂ ਮਾਣਦੇ ਹੋਇਆਂ ਗੁਰੂ ਘਰ ਦੇ ਇਸ ਕਾਰਜ ਵਿੱਚ ਹਿੱਸਾ ਪਾ ਰਹੇ ਨੇ। ਸੋ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ 27 ਤੋਂ ਲੈ ਕੇ 31 ਤੱਕ, 27 ਮਈ ਤੋਂ 31 ਤੱਕ ਕੀਰਤਨ ਕਰ ਰਹੇ ਨੇ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਆਪ ਵੱਧ ਵੱਧ ਹਾਜ਼ਰੀਆਂ ਭਰ ਕੇ ਜ਼ਰੂਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸੰਗਤ ਜੀ, ਜੂਨ 1 ਤੋਂ ਲੈ ਕੇ 7 ਤੱਕ ਹਰ ਰੋਜ਼ ਕੀਰਤਨ ਦਰਬਾਰ ਹੋਇਆ ਕਰੂਗਾ। ਸ਼ਹੀਦਾਂ ਜੋ 1984 ਦਾ ਅਟੈਕ ਸੀ, ਉਹਦੇ ਵਿੱਚ ਇਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀਆਂ, ਗੁਰੂ ਦੀਆਂ ਸ਼ਾਨਾਂ ਸ਼ਬਦਾਂ ਨੂੰ ਕਾਇਮ ਰੱਖਣ ਵਾਸਤੇ ਆਪਣਾ ਕੁਰਬਾਨ ਕੀਤਾ, ਉਹਨਾਂ ਨੂੰ ਯਾਦ ਕਰੀਏ 1 ਤੋਂ ਲੈ ਕੇ 7 ਜੂਨ ਤੱਕ। ਸਾਧ ਸੰਗਤ ਜੀ, ਜੂਨ 2 ਨੂੰ ਹੈ ਜਨਮ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ, ਅਤੇ ਜੂਨ 4 ਨੂੰ ਹੈ ਅਟੈਕ ਗੁਰਦੁਆਰਾ ਸਾਹਿਬ ਸ੍ਰੀ ਹਰਿਮੰਦਰ ਸਾਹਿਬ 1984 ਵਾਲਾ। ਸੋ ਉਸ ਦਿਨ ਸਾਧ ਸੰਗਤ ਜੀ, ਆਪ ਸੰਗਤ ਨੂੰ ਪਤਾ ਉਸ ਸਮੇਂ ਜਿਨ੍ਹਾਂ ਨੇ ਵੇਖਿਆ, ਇੱਕ ਬਹੁਤ ਭਿਆਨਕ ਸਮਾਂ ਸੀ ਜਿੱਥੇ ਉਸ ਦਾ ਮੁਕਾਬਲਾ ਕਰਦੇ ਹੋਏ ਗੁਰੂ ਦੀ ਸ਼ਾਨ ਨੂੰ ਕਾਇਮ ਰੱਖਣ ਵਾਸਤੇ ਜਿਨ੍ਹਾਂ ਗੁਰਮੁਖਾਂ ਮਈਆਂ ਭਾਈਆਂ ਨੇ ਬੱਚਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਆਪਣੇ ਸ਼ੀਸ਼ ਕੁਰਬਾਨ ਕੀਤੇ, ਉਹਨਾਂ ਨੂੰ ਯਾਦ ਕਰਨ ਵਾਸਤੇ 4 ਜੂਨ ਨੂੰ ਜ਼ਰੂਰ ਆਓ। 4 ਜੂਨ ਨੂੰ ਹਾਜ਼ਰੀਆਂ ਭਰ ਕੇ ਨੂੰ ਸਾਰਿਆਂ ਨੂੰ ਸਿਆਰੇ ਮਿਲ ਕੇ ਸ਼ਰਧਾਂਜਲੀਆਂ ਭੇਟ ਕਰੀਏ। ਔਰ ਸਾਧ ਸੰਗਤ ਜੀ, ਸਰੀ ਲੜੀਵਾਰ ਸਹਿਜ ਪਾਠ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਅੱਜ ਦੇ ਸ੍ਰੀ ਸਹਿਜ ਪਾਠ ਪਾਵਨ ਅੰਗ 243 ਤੋਂ ਆਪਾਂ ਪ੍ਰਾਰੰਭ ਕਰਨੇ ਹਨ। ਪਿਆਰ ਸਾਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਪਵਿੱਤਰ ਅੰਗ 243 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਰਾਗ ਗੌੜੀ ਪੂਰਬੀ ਛੰਤ ਮਹੱਲਾ ਤੀਜਾ।

ਆਏ। ਕਾਪਰ ਤਨ ਸੁਹਾਵੈ ਜਾ ਫਿਰ ਭਾਵੈ, ਗੁਰਮਤੀ ਚਿਤ ਲਾਈਐ ਸਦਾ ਸੁਹਾਗਣ ਜਾ ਸਤਿਗੁਰ ਸੇਵੇ, ਗੁਰ ਕੈ ਅੰਕ

ਪਾਈ, ਦੁਬਦਾ ਸਹਿਜ ਸਮਾਈ, ਕਾਮਣ ਵਰ ਪਾਈ, ਗੁਰਮਤੀ ਰੰਗ ਲਾਏ, ਇਹੋ ਸਰੀਰ ਕੂੜ ਕੁਸਤ ਭਰਿਆ, ਗਲਤਾਈ ਪਾਪ ਕਵਾਏ, ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੈ,

ਘਟ ਘਟ ਰਿਹਾ ਸਮਾਈ, ਪ੍ਰੇਮ ਪ੍ਰੀਤ ਭਾਏ ਭਗਤੀ ਪਾਈਐ, ਸਤਿਗੁਰ ਬੂਝ ਬੁਝਾਇ, ਸਦਾ ਆਨੰਦ ਰਹੇ ਦਿਨ ਰਾਤੀ, ਅਣ ਦਿਨ ਰਹੇ ਲਿਵਲਾਈ, ਨਾਨਕ

ਪਾਏ, ਸ਼ਬਦ ਖੇਵਟ ਵਿੱਚ ਪਾਏ, ਹਰ ਆਪ ਲਗਾਏ, ਇਨ ਬਿਦ ਦੁੱਤਰ ਤਰੀਐ, ਗੁਰਮੁਖ ਭਗਤ ਪ੍ਰਾਪਤ ਹੋਵੈ, ਜੀਵਤਿਆ ਇਉਂ ਮਰੀਐ।

ਮਤਹੀਨ ਮੂਰਖ ਮੁਗਤ ਅੰਧੇ ਸਤਗੁਰ ਮਾਰਗ ਪਾਏ ਨਾਨਕ ਗੁਰਮੁਖ ਸ਼ਬਦ ਸੁਹਾਵੇ ਅਣ ਦਿਨ ਹਰ ਗੁਣ ਗਾਏ।

ਹਉ ਸਿਰੇ ਅਰਪਿਤ ਸਮੀਤ ਪਿਆਰੇ ਜੋ ਪ੍ਰਭ ਦੇ ਸਦੇਸਾ ਅਰਪਿਆ ਤਾਂ ਸੀਸ ਸੁਥਾਨ ਗੁਰ ਪਹਿ ਸੰਗ ਪ੍ਰਭੂ ਦਿਖਾਇਆ ਖਿਨ ਮਾਹੀ ਸਗਲਾ ਦੁੱਖ ਮਿਟਿਆ ਮਨ ਹੁਣ ਚਿੰਦਿਆ ਪਾਇਆ ਦਿਨ ਰਹਿ

ਕਟੀਐ ਕਾਲ ਦੁੱਖ ਫਾਥੋ ਫਾਥੋ ਦੁੱਖ ਹਰਨ ਦੀਨ ਸਰਨ ਸ੍ਰੀ ਧਰ ਚਰਨ ਕਮਲ ਅਰਾਧੀਐ ਜਮ ਪੰਥ ਬਿਖੜਾ ਅਗਨ ਸਾਗਰ ਨਿਮਕ ਸਿਮਰਤ ਸਾਧੀਐ ਕਲ ਮਲ ਹੈ ਦਹਿਤਾ ਸੁਧ ਕਰਤਾ ਦਿਨਸ ਰਹਿਣ ਅਰਾਧੂ ਬਿਨਵੰਤ ਨਾਨਕ।

ਅੱਲਾ ਪੰਜਵਾਂ ਸੁਣ ਸਖੀਏ ਮਿਲ ਉਦਮ ਕਰੇ ਹਾ ਮਨਾਏ ਲਹਿ ਹਰ ਕੰਤੈ ਮਾਨ ਤਿਆਗ ਹਰ ਭਗ ਮਾਨ ਤਿਆਗ ਕਰ ਭਗਤ ਠਗੋਰੀ।

ਦਿੰਨੇ, ਆਪਣ ਮੋਹ ਘਟੇ ਘਟ ਦਿੰਨੇ। ਇਹ ਸਾਜਨ ਕਛ ਕਹੋ ਉਪਾਇਆ, ਜਾਤੇ ਤਰੋਂ ਬਿਖਮ ਇਹ ਮਾਇਆ। ਕਰ ਕਿਰਪਾ ਸਤ ਸੰਗ ਮਿਲਾਏ, ਨਾਨਕ ਪਾਕੈ ਨਿਕਟ ਨਮਾਏ। ਸਲੋਕ ਕਿਰਤ ਕਮਾਵਣ।

ਨਮਸਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪ ਨੇ ਕੀਰਤਨ ਸਰਵ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹੈ ਤੇ ਕਿਵਾ ਚਾਹੁੰਦੇ ਹਾਂ, ਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ। ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

ਇਹ ਸਰੀਰ ਇੱਕ ਨਗਰ ਹੈ, ਪਿੰਡ ਹੈ। ਜੀਵ ਆਤਮਾ ਇਸ ਦਾ ਸਰਦਾਰ ਹੈ, ਚੌਧਰੀ ਹੈ, ਮੁਖੀ ਹੈ। ਪਰ ਇਸ ਪਿੰਡ ਵਿੱਚ, ਇਸ ਨਗਰ ਵਿੱਚ ਇਕੱਲੀ ਜੀਵ ਆਤਮਾ ਨਹੀਂ ਵਸ, ਹੋਰ ਲੋਕ ਵੀ ਹਨ। ਵੱਖਰੇ ਵੱਖਰੇ ਇਹਨਾਂ ਦੇ ਰਸਤੇ ਹਨ। ਅੱਖਾਂ, ਕੰਨ, ਨਾਸਕਾ, ਇਹ ਜਿਹੜੇ ਇੰਦਰੀ ਹਨ, ਇਹ ਆਵਾਜ਼ਾਂ ਮਾਰ ਮਾਰ ਕੇ ਲਿਆਉਂਦੇ ਹਨ। ਤੇ ਪਿੰਡ ਦੇ ਚੌਧਰੀ ਨੂੰ ਤੰਗ ਕਰਦੇ। ਕਬੀਰ ਸਾਹਿਬ ਬਾਬਾ ਆਪਣਾ ਬਸੂਏਗਾ, ਮੈਂ ਇਸ ਪਿੰਡ ਵਿੱਚ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਕੋਈ ਮੇਰੇ ਕਹਿਣਾ ਹੀ ਨਹੀਂ ਮੰਨਦਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵੱਖਰੇ ਵੱਖਰੇ ਇਹਨਾਂ ਦੇ ਰਸਤੇ ਹਨ। ਮੇਰਾ ਇਹ ਕੋਈ ਕਹਿਣਾ ਨਹੀਂ ਮੰਨਦਾ ਤੇ ਮੇਰੀ ਚੌਧਰੀ ਦੀ ਜ਼ਿੰਮੇਵਾਰੀ ਹੈ। ਮੈਨੂੰ ਪਤਾ ਹੈ ਮੇਰੇ ਕੋਲ ਲੇਖਾਂ ਚੁੱਖਾ ਮੰਗਿਆ ਜਾਣਾ, ਹਿਸਾਬ ਕਿਤਾਬ ਲਿਖਿਆ ਜਾ ਰਿਹਾ ਹੈ। ਹੇ ਅਕਾਲ ਪੁਰਖ, ਹੇ ਅੰਤਰਜਾਮੀ, ਹੇ ਸਿਰਜਣਹਾਰ, ਮੇਰੀ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ, ਮੈਨੂੰ ਇਹ ਦੁਬਾਰਾ ਪਿੰਡ ਨਾ ਦੇ, ਮੈਨੂੰ ਇਹ ਦੁਬਾਰਾ ਨਗਰ ਨਾ ਦੇ, ਮੈਂ ਨਹੀਂ ਇਸ ਵਿੱਚ ਰਹਿਣਾ ਚਾਹੁੰਦਾ। ਮੇਰਾ ਜੋ ਲੇਖਾ ਜੋਖਾ ਹੈ ਨਾ, ਮੇਰਾ ਇੱਥੇ ਹੋਣੀ ਨਵੇ, ਦੁਬਾਰਾ ਨਹੀਂ ਮੈਂ ਆਉਣਾ ਚਾਹੁੰਦਾ। ਧਰਮ ਰਾਜ ਜਬ ਲੇਖਾ ਆਵਾਂਗੇ, ਬਾਕੀ ਨਿਕਸੀ ਭਾਰੀ। ਪੰਜ ਕਿਸਾਨ ਵਾ ਭਾਗ ਗਏ, ਜਿਹੜੇ ਪੰਜੇ ਮੈਨੂੰ ਸਤਾਉਣ ਵਾਲੇ ਸੀਗੇ, ਮੇਰੇ ਪਿੰਡ ਦੇ ਵਿੱਚ ਮੇਰੇ ਨਾਲ ਵਾਸੀ ਸੀ, ਇਹ ਤਾਂ ਸਾਰੇ ਦੌੜ ਜਾਣੇ। ਲੈ ਬੰਨ ਦਿਓ ਜੀਓ ਦਰਬਾਰੀ, ਦਰਬਾਰ ਦੇ ਵਿੱਚ ਤੇ ਦਰਬਾਰੀਆਂ ਨੇ ਜੀਵ ਆਤਮਾ ਨੂੰ ਬੰਨ ਲੈਣਾ, ਚੌਧਰੀ ਨੂੰ ਬੰਨ ਲੈਣਾ ਕਿ ਤੇਰੀ ਜ਼ਿੰਮੇਵਾਰੀ ਸੀ। ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪੱਤਰ। ਮੈਨੂੰ ਬੰਦੇ ਨੂੰ ਇਸੇ ਹੀ ਜਨਮ ਵਿੱਚ ਬਖਸ਼ ਦੇ। ਗੁਰੂ ਪਿਆਰਿਓ, ਜਨਮ ਤੋਂ ਮੌਤ ਤੱਕ ਦਾ ਜੋ ਸਫ਼ਰ ਹੈ, ਇੱਕ ਦਿਨ ਜਨਮ ਹੋਇਆ, ਇੱਕ ਦਿਨ ਮੌਤ ਵੀ ਹੋਏਗੀ। ਜੋ ਉਪਜਿਓ ਸੋ ਬਿਨ ਸਹਿ, ਇਹ ਅਟਲ ਸੱਚਾਈ ਹੈ। ਜਨਮ ਦੱਸਦਾ ਹੈ ਕਿ ਮੌਤ ਵੀ ਹੋਏਗੀ। ਇਸ ਸ੍ਰਿਸ਼ਟੀ ਵਿੱਚ, ਇਸ ਬ੍ਰਹਿਮੰਡ ਵਿੱਚ ਕੋਈ ਵੀ ਪਰਮਾਤਮਾ ਦੀ ਸਿਰਜੀ ਹੋਈ ਕੋਈ ਚੀਜ਼ ਐਸੀ ਨਹੀਂ ਹੈ ਜਿਸ ਦਾ ਅੰਤ ਨਹੀਂ। ਜਨਮ ਤੋਂ ਲੈ ਕੇ ਮੌਤ ਤੱਕ ਦਾ ਜੋ ਸਮਾਂ ਹੈ ਉਸਨੂੰ ਜੀਵਨ ਆਖਿਆ ਜਾਂਦਾ, ਉਸਨੂੰ ਜ਼ਿੰਦਗੀ ਆਖਿਆ ਜਾਂਦਾ, ਉਸਨੂੰ ਜੀਵਨ ਆਖਿਆ ਜਾਂਦਾ। ਨਾ ਜਨਮ ਦਾ ਹਿਸਾਬ ਹੋਣਾ, ਨਾ ਮੌਤ ਦਾ ਹਿਸਾਬ ਹੋਣਾ, ਧਿਆਨ ਰੱਖਣਾ ਜੀਵਨ ਦਾ ਹਿਸਾਬ ਹੋਣਾ, ਜਿਹੜਾ ਸਮਾਂ ਬਿਤਾਇਆ ਜਨਮ ਤੋਂ ਮੌਤ ਤੱਕ ਕੀ ਕੀਤਾ, ਕੀ ਕਰਿਆ, ਕੀ ਸਮਝਿਆ, ਸਭ ਲਿਖਿਆ ਜਾ ਰਿਹਾ ਹੈ। ਹਰ ਬੰਦੇ ਦਾ ਹਿਸਾਬ ਲਿਖਿਆ ਜਾ ਰਿਹਾ ਹੈ। ਕਬੀਰ ਸਾਹਿਬ ਸਾਨੂੰ ਇੱਕ ਗੱਲ ਸਮਝਾ ਰਹੇ ਹਨ ਕਿ ਇਹ ਪ੍ਰਾਣੀ ਇਸ ਜੀਵਨ ਵਿੱਚ ਸਮਝ, ਆਪਣਾ ਹਿਸਾਬ ਕਿਤਾਬ ਇੱਥੇ ਹੀ ਨਿਬੇੜਦਾ, ਅੱਗੇ ਨਾ ਤੈਨੂੰ ਹਿਸਾਬ ਕਿਤਾਬ ਦੇਣਾ ਪਵੇ। ਗੁਰੂ ਪਿਆਰਿਓ, ਜਦੋਂ ਵੀ ਕੋਈ ਪ੍ਰਾਣੀ ਚਲਿਆ ਜਾਂਦਾ ਨਾ ਸੰਸਾਰ ਵਿੱਚੋਂ,
ਉਹੀ ਸੁਨੇਹਾ ਦੇ ਕੇ ਜਾਂਦਾ ਹੈ ਕਿ ਇਹ ਸੱਚ ਹੈ। ਮੈਂ ਇੱਕ ਦਿਨ ਇਸ ਸੰਸਾਰ ਵਿੱਚ ਜਨਮ ਲਿਆ ਸੀ, ਮੈਂ ਜਾ ਰਿਹਾ। ਫਰੀਦ ਸਾਹਿਬ ਤੇ ਬਿਲਕੁਲ ਨੇੜੇ ਵਾਲਿਆਂ ਦੀਆਂ ਗੱਲਾਂ ਕਰਦੇ ਹਨ। ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ, ਤੇਰੇ ਮਾਂ ਬਾਪ ਕਿੱਥੇ ਗਏ, ਜਿੰਨੀ ਤੂੰ ਜਣਿਓ ਹੀ ਜਿਹਨਾਂ ਨੇ ਤੈਨੂੰ ਜਨਮ ਦਿੱਤਾ, ਤੈਂ ਪਾਸੋਂ ਹੀ ਲੱਦ ਗਏ, ਤੇਰੇ ਕੋਲੋਂ ਚਲੇ ਗਏ, ਤੂੰ ਅਜੇ ਨਾ ਪਚੀਣ, ਤੈਨੂੰ ਅਜੇ ਵੀ ਨੀ ਸਮਝ ਲੱਗੀ। ਸੰਗ ਚਲਤ ਹੈ, ਹਮ ਵੀ ਚੱਲਣਾ। ਸਾਥੀ ਚਲਿਆ ਗਿਆ, ਮੈਂ ਵੀ ਜਾਵਾਂਗਾ, ਇਹ ਅਟਲ ਸੱਚਾਈ ਹੈ। ਜੀਵਨ ਕਿੰਨਾ ਲੰਬਾ ਹੈ ਇਹ ਕਿਸੇ ਨੂੰ ਨਹੀਂ ਅਜੇ ਤੱਕ ਪਤਾ ਲੱਗਾ। ਬਾਰੇ ਬੂਢੇ ਤਰਨੇ ਭਈਆ ਸਭ ਨੂੰ ਜੰਮ ਲਈ ਗਈ। ਇਹ ਜੀਵਨ ਬਚਪਨ ਵਿੱਚ ਹੀ ਸਮਾਪਤ ਹੋ ਜਾਣਾ, ਜਵਾਨੀ ਆਉਣੀ ਕਿ ਨਹੀਂ, ਜਵਾਨੀ ਵਿੱਚ ਹੀ ਖਤਮ ਹੋ ਜਾਣਾ, ਮੋਟਾਪਾ ਆਉਣਾ ਕਿ ਨਹੀਂ, ਕੁਛ ਨਹੀਂ ਪਤਾ ਕਿਸੇ ਨੂੰ। ਪਰ ਜਿੰਨਾ ਸਮਾਂ ਹੈ ਉਹ ਕੀਮਤੀ ਹੈ, ਇਸ ਕਰਕੇ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਹਨ। ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਪਵਜਲ ਫੇਰਾ। ਕਬੀਰ ਸਾਹਿਬ ਕਹਿੰਦੇ ਮੇਰਾ ਲੇਖਾ ਜੋਖਾ ਇੱਥੇ ਹੀ ਨਿਬੜ ਜਾ। ਅੱਗੇ ਮੇਰੇ ਨਾਲ ਜੋ ਸਾਥੀ ਸਨ ਜਿਹੜੇ ਮੇਰੇ ਨਾਲ ਇਸ ਨਗਰ ਵਿੱਚ ਵਸਦੇ ਸਨ, ਕਿਸੇ ਨੇ ਨਾਲ ਜਾਣਾ, ਇਹ ਜਿਹੜਾ ਸਰੀਰ ਉਪਜਿਆ ਨਾ ਨਾਲ, ਇਹ ਵੀ ਨਹੀਂ ਜਾਣਾ। ਇੱਕ ਗੱਲ ਦਾ ਧਿਆਨ ਰੱਖਣਾ, ਮਰਦਾ ਸਿਰਫ ਸਰੀਰ ਹੈ, ਜਨਮ ਵੀ ਸਰੀਰ ਲੈਂਦਾ ਹੈ, ਆਤਮਾ ਜਨਮ ਨਹੀਂ ਲੈਂਦੀ, ਮੌਤ ਵੀ ਨਹੀਂ। ਜੇ ਜਨਮ ਹੁੰਦਾ ਆਤਮਾ ਦਾ ਫਿਰ ਮੌਤ ਵੀ ਨਹੀਂ। ਆਤਮਾ ਨੂੰ ਰਹਿਣ ਵਾਸਤੇ ਪਰਮਾਤਮਾ ਨੇ ਸਰੀਰ ਦਿੱਤਾ ਹੈ, ਆਤਮਾ ਨੂੰ ਰਹਿਣ ਵਾਸਤੇ ਇੱਥੇ ਸੰਸਾਰ ਵਿੱਚ ਠਹਿਰਨ ਲਈ ਸਰੀਰ ਦਿੱਤਾ ਹੈ, ਤੇ ਸਰੀਰ ਬਿਨ ਸੰਹਾਰ ਹੈ। ਪਰ ਪ੍ਰਭੂ ਦੇ ਨਾਲ ਜਿਹੜਾ ਮਿਲਾਪ ਹੋਣਾ ਇਸ ਸਰੀਰ ਦੇ ਮਿਹਨਤ ਕੀਤੇ ਵੀ ਹੋਣਾ ਹੈ। ਮੈਂ ਜਦੋਂ ਕਬੀਰ ਸਾਹਿਬ ਦਾ ਉਹ ਬਚਨ ਪੜ੍ਹਦਾ ਨਾ ਜੀ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ। ਪ੍ਰਭੂ ਮਿਲਾਪ ਲਈ ਦੇਵਤੇ ਵੀ ਸਿਮਰਨ ਕਰਦੇ ਹਨ ਕਿ ਸਾਨੂੰ ਇਹ ਸਰੀਰ ਬਖਸ਼ਦੇ ਹੈ ਮੇਰੇ ਮਾਲਕ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਤੈਨੂੰ ਜੋ ਮਨੁੱਖ ਜਨਮ ਮਿਲਿਆ ਹੈ, ਸਰੀਰ ਮਿਲਿਆ ਹੈ, ਕਿਉਂਕਿ ਉੱਨਤੀ ਇਸ ਸਰੀਰ ਵਿੱਚ ਹੀ ਹੁੰਦੀ ਹੈ, ਕੀਮਤੀ ਹੈ ਜੀਵਨ, ਕੀਮਤੀ ਹੈ, ਇਸ ਨੂੰ ਸਮਝਣਾ ਹੈ, ਕਿਵੇਂ ਬਚਣਾ ਹੈ। ਕਬੀਰ ਸਾਹਿਬ ਸਾਨੂੰ ਭਜਨ, ਬੰਦਗੀ, ਸਿਮਰਨ, ਪ੍ਰਭੂ ਦੀ ਯਾਦ ਵਿੱਚ ਜੁੜਨ ਦਾ ਸਾਨੂੰ ਸੁਨੇਹਾ ਦੇ ਰਿਹਾ। ਸੰਗ ਚਲਤ ਹੈ, ਹਮ ਵੀ ਚੱਲਣਾ। ਇਹ ਜੀਵਨ ਅੱਜ ਹੈ, ਕੱਲ੍ਹ ਨਹੀਂ ਹੋਏਗਾ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਅਗਲੀ ਕਰਾਂਗਾ ਕਿ ਨਹੀਂ ਕਰਾਂਗਾ, ਕੁਛ ਨਹੀਂ ਪਤਾ। ਕਬੀਰ ਸਾਹਿਬ ਸਾਨੂੰ ਇਸ ਵਕਤ ਨੂੰ ਸੰਭਾਲਣ ਦੀ ਗੱਲ ਕਰ ਰਹੇ ਹਨ। ਅਬ ਕੀ ਬਾਰ ਬਖਸ਼ ਬੰਦੇ ਕੋ, ਇਸੇ ਜਨਮ ਵਿੱਚ ਹੀ ਨਿਬੇੜਾ ਹੋ ਜਾਵੇ, ਇੱਥੇ ਹੀ ਹੋ ਜਾਵੇ, ਦੁਬਾਰਾ ਜਨਮ ਨਾ ਲੈਣਾ ਪਵੇ। ਕਿਉਂਕਿ ਜੰਮ ਜੰਮ ਮਰੈ ਮਰੈ ਫੇਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੇ, ਜੰਮਣਾ ਤੇ ਮਰਨਾ ਇੱਕ ਸਜ਼ਾ ਹੈ। ਉਸ ਸਜ਼ਾ ਤੋਂ ਬਚਣ ਵਾਸਤੇ ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਮਾਲਕ ਦੀ ਬੰਦਗੀ ਕਰੀਏ। ਆਪਾਂ ਸਰਦਾਰ ਰੁਪਦਮਨ ਸਿੰਘ ਜੀ ਜੋ ਪਿਛਲੇ ਦਿਨੀ ਉਸ ਮਾਲਕ ਦੇ ਹੁਕਮ ਅਨੁਸਾਰ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ, ਕਿਆ ਜਾਣਾ ਕਿਵੇਂ ਮਰੇਂਗੇ, ਕੈਸਾ ਮਰਨਾ ਹੋਏ ਕਿਸੇ ਨੂੰ ਨਹੀਂ ਪਤਾ, ਸਭ ਉਸ ਦੇ ਹੁਕਮ ਵਿੱਚ ਹੋ ਰਿਹਾ, ਕਿਸੇ ਨੂੰ ਨਹੀਂ ਪਤਾ। ਕਿਸੇ ਦੀ ਮਰਜ਼ੀ ਨਾਲ ਮੌਤ ਨਹੀਂ ਆਉਂਦੀ, ਕਿਸੇ ਦੀ ਮਰਜ਼ੀ ਦੇ ਨਾਲ ਜਨਮ ਨਹੀਂ ਹੁੰਦਾ। ਆਪਦ ਕਿਹਨੇ ਰੱਖਿਆ, ਜਾਪਤ ਨਾ ਰੱਖੇ ਕੋਈ, ਹਾਂ ਜੋ ਚਲਾ ਗਿਆ ਹੈ ਇਹ ਪਤਾ ਹੈ, ਜੋ ਆ ਗਿਆ ਹੈ ਉਸਦਾ ਇਹ ਪਤਾ। ਸਰਦਾਰ ਜੀ ਦੀ ਯਾਦ ਵਿੱਚ ਆਪਾਂ ਜੁੜੇ ਹਾਂ,
ਉਹਨਾਂ ਵਾਸਤੇ ਸੰਗਤੀ ਅਰਦਾਸ ਕਰਨੀ ਹੈ। ਗਰੀਬ ਨਿਵਾਜ ਪਿਤਾ ਜੀ, ਜੀਵ ਦੇ ਗੁਣਾਂ ਔਗੁਣਾਂ ਦੀ ਵਿਚਾਰ ਨਾ ਕਰਨੀ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਔਰ ਦੋਸਤਾਂ ਮਿੱਤਰਾਂ ਸਾਖ ਸੰਬੰਧੀਆਂ ਨੂੰ ਸਭਨਾਂ ਨੂੰ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਇਜਾਜ਼ ਸਿਖਾਉਣੀ, ਭਾਣਾ ਮੰਨਣ ਦਾ ਬਲ ਬਖਸ਼ਣਾ। ਗੁਰੂ ਪਿਆਰੋ, ਭਾਣਾ ਸ਼ਬਦ ਬੜਾ ਛੋਟਾ ਜਿਹਾ ਹੈ ਨਾ, ਦੋ ਅੱਖਰਾਂ ਦੇ ਜੋੜ ਨਾਲ ਬਣਿਆ ਹੋਇਆ, ਪਰ ਇਸ ਦੀ ਵਿਆਖਿਆ ਬੜੀ ਵੱਡੀ ਹੈ। ਜੇ ਕਦੇ ਭਾਣਾ ਮੰਨਣਾ ਪਵੇ ਫਿਰ ਪਤਾ ਲੱਗਦਾ ਹੈ ਇਹ ਛੋਟਾ ਅੱਖਰ ਕਿੰਨਾ ਵੱਡਾ ਹੈ। ਖੈਰ, ਜਿਸ ਸਾਹਿਬ ਸਿੰਘ ਨਾ ਹੀ ਚਾਰਾ ਥਾਂ ਕੋ ਕੀਜੈ ਸਾਧ ਨਮਸਕਾਰ, ਉਸ ਮਾਲਕ ਦੇ ਅੱਗੇ ਆਪਾਂ ਨਮਸਕਾਰ ਕਰ ਸਕਦੇ ਹਾਂ। ਮੈਂ ਜੋਦਰੀ ਦੇ ਦੋ ਬੇਨਤੀ ਦੇ ਸ਼ਬਦ ਪੜ੍ਹੇ ਹਨ, ਆਓ ਇਹਨਾਂ ਇਸ ਸ਼ਬਦ ਨੂੰ ਆਪਾਂ ਪੂਰਾ ਕਰ ਲਈਏ।

ਬੰਨਾ ਸੀ ਅਵਗਤ ਆਪੇ ਆਪ ਉਤਪਤ ਇੱਕ ਤੂੰ ਹੀ ਇੱਕ

Testing again.

ਲਿਖਦੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੋਕਾਂ ਨੇ ਭੂਤਨਾ ਬੇਤਾਲਾ ਬੇਦੀਆਂ ਨੇ ਵੀ ਕਿਹਾ ਤੇ ਸੰਸਾਰ ਦੇ ਜੋਗੀਆਂ ਨੇ ਸਿੱਧਾਂ ਨੇ ਪੰਡਤਾਂ ਨੇ ਮੌਲਵੀਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਔਰ ਪੱਥਰਾਂ ਦੀ ਵੀ ਵਾਰ ਸਤਿਗੁਰ ਸੱਚੇ ਪਾਤਸ਼ਾਹ ਤੇ ਹੋਈ ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਉਲਾਂਭਾ ਕੋਈ ਨਾ ਦਿੱਤਾ ਜਿੱਥੇ ਵੀ ਪੱਥਰ ਵੱਜੇ ਜਿੱਥੇ ਵੀ ਸਤਿਗੁਰਾਂ ਨੂੰ ਭੂਤਨਾ ਬੇਤਾਲਾ ਕਿਹਾ ਉੱਥੇ ਆਪ ਜੀ ਨੇ ਪਰਮਾਤਮਾ ਦੇ ਰਾਗ ਨੂੰ ਛੇੜ ਕੇ ਤੇ ਨਿਰੰਕਾਰ ਦੀ ਬਾਣੀ ਨੂੰ ਗਾਇਨ ਕੀਤਾ ਔਰ ਕੀਰਤਨ ਦੀਆਂ ਉਹ ਧੁਨਾਂ ਲਾਈਆਂ। ਕੀਰਤਨ ਅੱਖਰ ਕੇਵਲ ਸਿੱਖ ਜਗਤ ਦੇ ਵਿੱਚ ਹੋਂਦ ਵਿੱਚ ਆਇਆ, ਇਹਦੋਂ ਪਹਿਲਾਂ ਨਹੀਂ ਸੀ। ਦੂਜੇ ਧਰਮ ਹਿੰਦੂ ਧਰਮ ਵਿੱਚ ਕੇਵਲ ਭਜਨ ਹੈ, ਇਸਲਾਮ ਦੇ ਅੰਦਰ ਕੀਰਤਨ ਦਾ ਨਾਮ ਕੋਈ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਤੇ ਬਾਣੀ ਨੂੰ ਕੀਰਤਨ ਦੁਆਰਾ, ਕੀਰਤਨ ਦਾ ਮਤਲਬ ਕੀ ਰਤਨ, ਜਿਸ ਦੇ ਸਾਹਮਣੇ ਕੋਈ ਰਤਨ ਜਿਹੜੇ ਹਨ ਕੀਮਤ ਨਹੀਂ ਰੱਖਦੇ। ਕੀਰਤਨ ਉਹ ਹੈ ਜਿਹੜਾ ਕੀਰ ਕਹਿੰਦੇ ਨੇ ਕੀਲ, ਕੀਲ ਤਨ, ਜਿਹੜਾ ਤਨ ਨੂੰ ਕੀਲ ਲਵੇ। ਜਿੱਥੇ ਕੀਰਤਨ ਹੋਵੇ ਤਨ ਤੇ ਮਨ ਕੀਲੇ ਜਾਂਦੇ ਹਨ। ਕੀਰਤਨ ਦਾ ਮਤਲਬ ਹੈ ਤਨ ਨੂੰ ਕੀਲਣ ਵਾਲਾ, ਕੀਰਤਨ ਦਾ ਮਤਲਬ ਹੈ ਜਿਹਦੇ ਸਾਹਮਣੇ ਰਤਨ ਅਮੋਲਕ ਜਿਹੜੇ ਨੇ ਇਹ ਕੀ ਕੀਮਤ ਰੱਖਦੇ ਨੇ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਰਤਨ ਦੀਆਂ ਧੁਨਾਂ ਨਿਰੰਕਾਰ ਪਰਮਾਤਮਾ ਅਕਾਲ ਪੁਰਖ ਦੇ ਰਾਗ ਦੇ ਵਿੱਚ ਪਲੋ ਕੇ, ਰਾਗ ਵੀ ਰੱਬੀ ਹੈ ਤੇ ਕੀਰਤਨ ਵੀ ਬਾਣੀ ਵੀ ਰੱਬੀ ਸੀ, ਦੋਨਾਂ ਦਾ ਸੁਮੇਲ ਕਰਕੇ ਭਾਈ ਮਰਦਾਨਾ ਸਾਹਿਬ ਨੂੰ ਨਾਲ ਲੈ ਕੇ ਜਗਤ ਦੀ ਫੇਰੀ ਪਾਤਸ਼ਾਹ ਨੇ ਸ਼ਰਵਣ ਕੀਤਾ। ਆਪ ਜੀ ਨੇ ਸ਼ਬਦ ਚੜ੍ਹਿਆ ਸੋਧਨ ਧਰਤਲਕਾਈ, ਭਾਈ ਸਾਹਿਬ ਗਾ ਰਹੇ ਸਨ। ਬਹੁਤ ਬਹੁਤ ਧੰਨਵਾਦ ਦੋਨਾਂ ਜਥਿਆਂ ਦਾ, ਭਾਈ ਅਨੰਤਵੀਰ ਸਿੰਘ ਜੀ, ਭਾਈ ਆਤਮਜੋਤ ਸਿੰਘ ਜੀ। ਸਤਿਗੁਰੂ ਮੇਰਾ ਕਰਨ ਆਏ ਹਨ ਆਪ ਜੀ ਦੇ ਸਾਹਮਣੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਪਿਆਰੇ ਕੀਰਤਨੀਏ। ਔਰ ਕੀਰਤਨ ਦਰਬਾਰ, ਦਰਬਾਰ ਨਾਲ ਕਿਉਂ ਜੁੜਿਆ? ਮਹਾਰਾਜਾ ਰਣਜੀਤ ਸਿੰਘ, ਭਾਈ ਸਾਹਿਬ ਭਾਈ ਮਨੀ ਸਿੰਘ ਨੇ ਜਦੋਂ ਕੀਰਤਨ ਦੀਆਂ ਮਰਿਆਦਾ ਬੰਨੀਆਂ ਨਾ ਆ ਕੇ ਹਰਿਮੰਦਰ ਸਾਹਿਬ ਦੇ ਅੰਦਰ ਛੋਟੀਆਂ ਛੋਟੀਆਂ ਗੱਲਾਂ ਨੋਟ ਕਰਿਆ ਰੱਖਿਆ ਕਰੋ ਤੇ ਭਾਈ ਮਨੀ ਸਿੰਘ ਨੇ ਚੌਂਕੀਆਂ ਬਣਾਈਆਂ, ਜਿਹਨੇ ਦੀ ਅਰਦਾਸ ਆਉਂਦੀ ਨਾ ਰੋਜ਼ਾਨਾ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਚੌਂਕੀਆਂ ਕੁਕੜਾ ਪ੍ਰਸ਼ਾਦ ਰੱਖਣ ਵਾਲੀਆਂ ਲੱਕੜ ਦੀਆਂ ਨਹੀਂ ਸਨ, ਇਹ ਕੀਰਤਨ ਦੀਆਂ ਚੌਂਕੀਆਂ ਸਨ ਜਿਹੜੀਆਂ ਭਾਈ ਮਨੀ ਸਿੰਘ ਨੇ ਆਸਾ ਦੀ ਵਾਰ, ਚਰਨ ਕਮਲ ਕੀ, ਬਿਲਾਵਲ ਕੀ, ਆਨੰਦ ਕੀ, ਇਹ ਜਿਹੜੀਆਂ ਸੋਧਰ ਦੀਆਂ ਚੌਂਕੀਆਂ ਔਰ ਸੋਹਿਲਾ ਸਾਹਿਬ ਜੀ ਦੀ ਕਾਨੜਾ ਦੀ ਚੌਂਕੀ, ਭਾਈ ਮਨੀ ਸਿੰਘ ਨੇ 6 ਚੌਂਕੀਆਂ ਬਣਾਈਆਂ, 6 ਪੱਤੀਆਂ ਬਣਾਈਆਂ। ਉਸ ਕੀਰਤਨ ਨੂੰ ਪਰੋਇਆ ਤਾਂ ਕੀਰਤਨ ਦਰਬਾਰ ਜਦੋਂ ਆਰੰਭ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਕਹਿੰਦੇ ਕਿੱਥੇ ਚੱਲੇ? ਕਹਿੰਦੇ ਦਰਬਾਰ 'ਚ ਚੱਲੇ। ਕੀ? ਕਹਿੰਦੇ ਇੱਥੇ ਕੀਰਤਨ ਸੁਣਨ ਜਾਣਾ। ਲੋਕਾਂ ਦਾ ਦਰਬਾਰ ਜਿਹੜਾ ਸੀ, ਫਲਾਣੇ ਦਾ ਦਰਬਾਰ ਹੈ, ਫਲਾਣੇ ਦਾ ਦਰਬਾਰ ਹੈ, ਉੱਥੇ ਦਰਬਾਰ ਵਿੱਚ ਕੇਵਲ ਤੇ ਕੇਵਲ ਮਨੁੱਖੀ ਸਰੀਰ ਦੀ ਸਿਫਤ ਆਉਂਦੀ ਸੀ। ਇਹ ਦਰਬਾਰ ਸਾਹਿਬ ਦੇ ਨਾਲ ਕੀਰਤਨ ਜੁੜਿਆ। ਕੀਰਤਨ ਕਿੱਥੋਂ ਉੱਠ ਰਿਹਾ, ਧੁਨ ਕਿੱਥੋਂ ਉੱਠ ਰਹੀ ਹੈ? ਕਹਿੰਦੇ ਦਰਬਾਰ ਸਾਹਿਬ 'ਚੋਂ। ਇਹ ਫਿਰ ਹੋਂਦ ਵਿੱਚ ਆਇਆ ਕੀਰਤਨ ਦਰਬਾਰ, ਤੇ ਫਿਰ ਇਹ ਕੀਰਤਨ ਹਰ ਇੱਕ ਘਰ ਦੇ ਅੰਦਰ, ਹਰ ਗੁਰਦੁਆਰਾ ਸਾਹਿਬ ਦੇ ਅੰਦਰ ਹੋਣ ਲੱਗਾ। ਇਸ ਦੀ ਹੋਂਦ ਫਿਰ ਪ੍ਰਗਟ ਹੋਈ ਕੀਰਤਨ ਦਰਬਾਰ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਸ ਦਰੋਂ, ਜਿਸ ਦਰ ਨੂੰ ਆਪਾਂ ਲੋਚਦੇ ਹਾਂ, ਪਹੁੰਚੇ ਹਨ ਕੀਰਤਨ ਦੀਆਂ ਪਿਆਰੀਆਂ ਧੁਨਾਂ ਲੈ ਕੇ, ਬਖਸ਼ਿਸ਼ ਲੈ ਕੇ ਗੁਰੂ ਰਾਮਦਾਸ ਜੀ ਦੀ। ਆਓ ਭਿੱਜੀਏ ਸਤਿਗੁਰੂ ਜੀ ਦੇ ਉਹ ਅੰਮ੍ਰਿਤ ਸਰੋਵਰ ਵਿੱਚ, ਅੰਮ੍ਰਿਤ ਬਾਣੀ ਅੰਦਰ ਆਨੰਦ ਲੈ

dentro

Thank you.

Thank you.

Santa Cecilia, Santa

0: ਨਹੀਂ ਤੇਰੇ ਵਿਸ਼ਰਾਮ ਲਖ ਨਾਨਕ ਜਾਂ ਫੇਰ ਕਰਨਾਮ ਸ਼ਬਦ ਮਨੇ ਸੰਤਨ ਕੀ ਬਾਤ ਗੁਰੂ ਨਾਨਕ ਸੁਪ੍ਰਭੇਵਨਹਾਰ ਅਵ
1: ਤਿਆਗਾਈ
0: ਤੇਰੇ ਤਨ ਲਪਟ ਰੇਵਰਤ ਲੋ ਵੀ ਪਤੰਗ ਇਸ ਵਕਤ ਕੋ ਲੈ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਵਾਪਾਰੇ ਨਾਨਕ ਸਾਖੇ
1: ਸੰਤਿ
0: ਦੂਰ ਕਰੋ ਇਸਨਾਨ ਸਾਧ ਉੱਪਰ ਜਾਈਏ ਗੁਰਬਾਣ ਸਾਧੂ ਰਾਖੇ ਹਰਗੁਣ ਗਾਇਆ ਅੰਮ੍ਰਿਤ ਚਾਖੇ ਕੋ ਜੇ ਵਾਲਨ ਹਾਰ ਰੁਕੇ ਕੋ ਦੇਵਤਾ
1: ਦਾਰਿਸਾ
0: ਕਰਨੇ ਜੋ ਫਿਰ ਦੂਸਰ ਹੁਆ ਨਾ ਹੋਗਾ ਕਿਰਪਾ ਜਿਸ ਕੋ ਨਾਮ

విజయనగరీకరణ

ਸੋ ਕਿਉਂ ਵਿਸਰਿਆ ਜਿਨ ਪਾਤੀ

Yeah.